ਤਾਂ

ਸਤਿਗੁਰ ਗੁਰ ਪੂਰਾ ਆਰਾਧੋ ਸਭ ਪਿਕਲ ਵਿਖ ਪਾਪ ਗਵਾਇਆ ਸਹਿਜ ਆਨੰਦ ਹੋਆ ਬੜਭਾਗੀ ਮਨ ਹਰ ਹਰ ਮਿੱਠਾ ਲਾਇਆ ਜਨ ਕਹਿ ਨਾਨਕ ਲਾਭ ਪਹਿਲੀ ਆਰੰਭ ਕਾਜ ਰਚਾਇਆ ਸਹਿਜ ਆਨੰਦ ਹੋਆ ਬੜਭਾਗੀ ਮਨ ਹਰ ਹਰ ਮਿੱਠਾ ਲਾਇਆ ਜਨ ਕਹਿ ਨਾਨਕ

ਹਿਰਦਾ ਹਰ ਹਰ ਹਰ ਤੁਨ ਉਪਜੀ, ਹਰ ਜਪੀਐ ਮਸਤਕ

ਹਰ ਹਰ ਰੂਪ ਸਭ ਜੋਤ ਸਵਾਏ, ਹਰ ਨਿਕਟ ਬਸੈ ਹਰ ਬੋਲੀ। ਹਰ ਹਰ ਰੂਪ ਸਭ ਜੋਤ ਸਵਾਈ, ਹਰ ਹਰ ਰੂਪ ਸਭ ਜੋਤ ਸਵਾਈ।

सोए दुष्ट को गल खालसा सोए

ਜੈਸਿਆ ਬਿਖਿਆ ਜੂਆ ਤਜੈ ਮਛਲੀ ਮਾਸ ਨਾ ਕਬਹੂ ਭਜੈ ਗੁਰੂ ਕਾ ਰੂਪ ਸਬਨ ਮੈਂ ਦੇਖੈ ਮਦਰਾ ਮਾਸ ਨਾ ਖਾਏ ਬਸੇਖੈ।

शीतला थावे खर बाहन ओछ।

ਧਨ ਸਿੰਘਨ ਪਾਲੇ ਸੋਈ ਕਰਮੋ ਸਾਧ ਸਿੰਘ ਜੋ ਆਈ ਤਿਨਕੀ ਬਹੁਵਿਧ ਸੇਵ ਕਰਾਈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ, ਸਤਿਗੁਰ ਆਇਓ ਸਾਰਨ ਤਿਹਾਰੀ, ਮਿਲੇ ਸੂਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ ਰਹਾਓ। ਅਵਨ ਸੂਜੇ ਦੂਜੀ ਠਾਹਰ, ਹਾਰ ਪਰੇ ਤੋ ਦੁਆਰੀ, ਲੇਖਾ ਛੋਟ ਅਲੇਖੇ ਛੂਟੇ, ਹਮ ਨਿਰਗੁਣ ਅਵਾਰੀ। ਸਾਧੁ ਬਖਸੰਦ ਸਦਾ ਮਿਹਰਬਾਨਾ, ਸਭਨਾ ਦੇ ਆਧਾਰੀ, ਨਾਨਕ ਦਾਸ ਸੰਤ ਪਾਛੇ ਪਰਿਓ, ਰਾਖ ਲਿਹੋ ਇਹ ਵਾਰੀ। ਸੋ ਕਹੁ ਕਰ ਗੁਰ ਸੇਵੀਐ, ਐਨ ਸੁਸਹਿਜ ਸੁਭਾਏ, ਦਰਸਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਏ, ਹੋਵੇ ਸਿਵਤ ਖਸਮਜੀ। ਨੂਰ ਅਰਸੋਂ ਕੁਰਸੋਂ ਝਟੀਐ, ਤੁਦ ਡਿੱਠੇ ਸੱਚੇ ਪਾਤਸ਼ਾਹ, ਮਲ ਜਾਨਦ ਜਾਨਦ ਦੀਪ ਕੱਟੀਐ, ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹ, ਜਿਸ ਪਾਸ ਬੈਠਿਆਂ ਸੋਹੀਐ, ਸਭਨਾ ਦਾ ਬਿਸਾਹੋ।

ਧਨ ਸਾਂਚੇ ਮੂਰਖ ਗਾਵਾਰ ਮਨਮੁਖ ਭੁੱਲੇ ਅੰਧ ਗਾਵਾਰ ਵਿਖਿਆ ਕੇ ਧਨ ਸਦਾ ਦੁੱਖ ਹੋਏ ਨਾ ਸਾਥ ਜਾਏ ਨਾ ਪ੍ਰਾਪਤ ਹੋਏ ਕਾਚਾ ਧਨ ਸਾਂਚੇ

ਸਹਿਦ ਸਾਧਕ ਤਰਸੇ ਸਭ ਲੋਏ, ਪੂਰੇ ਭਾਗ ਪ੍ਰਾਪਤ ਹੋਏ। ਸਭ ਕਿਸ ਸਾਚਾ ਸਾਚਾ ਹੈ ਸੋਏ, ਉੱਤਮ ਬ੍ਰਹਮ ਪਛਾਣੇ ਕੋਏ। ਸੱਚ ਸਾਚਾ ਸੱਚ ਆਪ ਦੜਾਏ, ਨਾਨਕ ਆਪੇ ਵੇਖੇ ਆਪੇ ਸੱਚ ਲਾਏ। ਸਭ ਕਿਸ ਸਾਚਾ ਸਾਚਾ ਹੈ ਸੋਏ, ਉੱਤਮ ਬ੍ਰਹਮ ਪਛਾਣੇ ਕੋਏ। ਸੱਚ ਸਾਚਾ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧਨਾਸਰੀ ਮਹੱਲਾ ਤੀਜਾ। ਕਾਚਾ ਧਨ ਸਾਂਚੇ ਮੂਰਖ ਗਵਾਰ, ਮਨ ਮੁਖ ਭੂਲੇ ਅੰਧ ਗਾਵਾਰ। ਵਿਖਿਆ ਕਹਿ ਧਨ ਸਦਾ ਦੁੱਖ ਹੋਏ, ਨਾ ਸਾਥ ਜਾਏ ਨਾ ਪ੍ਰਾਪਤ ਹੋਏ। ਸਾਚਾ ਧਨ ਗੁਰਮਤੀ ਪਾਏ, ਕਾਚਾ ਧਨ ਫੁਣਿਆ ਵੈ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਹੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਚੀ ਭੀ ਸੱਚ ਸੋਚੇ ਸੋਚ ਨ ਹੋਵੇ ਜੇ ਸੋਚੀ ਲੱਖ ਵਾਰ ਭੁੱਖਿਆਂ ਭੁੱਖਣਾ ਤ੍ਰੀਜੇ ਬੰਨਾਂ ਪੁਰੀਆਂ ਭਾਰ
1: ਸਹਿ ਸਿਆਣਪ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ
0: ਕਿਵ ਸਚਿਆਰਾ ਹੋਈਏ ਕਿਵ ਕੂੜੇ
1: ਹੁਕਮੇ ਹੋ ਵੰਜੇ ਹੁਕਮ ਮਿਲੇ ਬੜਿਆਏ ਇੱਕ ਨਾ ਹੁਕਮੇ ਬਖਸ਼ੇ ਸ ਇੱਕ ਹੁਕਮੇ ਸਦਾ ਪਵਾਈਏ ਨਾਨਕ ਹੁਕਮੇ ਜੇ ਬੁਝੇ ਤਾਂ ਹਉਮੈ ਕਹੇ ਨਾ ਕੋਏ

0: ਪਰ ਹੱਥ ਘਰ ਲੈ ਜਾਏ।
1: ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਏ,
0: ਗੁਰੇ ਸਿਰ ਗੁਰ ਗੋਰਖ ਵਰਮਾ ਗੁਰ ਪਾਰਵਤੀ ਮਾਈ,
1: ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥੋ ਨ ਜਾਏ। ਤੀਰਥ ਨਾਮਾ ਜੇ ਤਿਸ ਪਵਾ ਬਿਨ ਪਾਣੇ ਕੇ ਨਾਏ ਕਰੇ, ਮਤ ਵਿਖ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੇ ਸਿੱਖ ਸੁਣੇ, ਜੇ ਜੁਗ ਚਾਰੇ ਆਰ ਜਾ ਹੋਰ ਦਸੋਣੀ ਹੋਏ, ਚੰਗਾ ਨਾਮ ਰਖਾਏ ਕੇ ਜਸ ਤੀਰਥ ਜਗਲੇ।

0: ਤਿਸ ਗੁਣ ਕੋਇ ਕਰੇ,
1: ਸੁਣੇ ਸਿੱਧ ਪੀਰ ਸੁਰਨਾਥ, ਸੁਣੇ ਧਰਤ ਧਵਲ ਆਕਾਸ,
0: ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੋਇ ਨ ਸਕੇ ਕਾਲ,
1: ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਜੂਕ ਪਾਪ ਕਾ ਨਾਸ,
0: ਸੁਣਿਆ ਈਸਰ ਵਰਮਾ ਇੰਦ, ਸੁਣਿਆ ਮੁਖ ਸਲ

0: ਪਿਛੇ ਪਛਤਾਏ।
1: ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾਵੈ ਕਰਨ ਵਿਚਾਰ।
0: ਐਸਾ ਨਾਮ ਨਿਰੰਜਣ ਹੋਏ,
1: ਮੰਨੇ ਸੁਰਤ ਹੋਵੇ ਮਨ ਬੁੱਧ, ਮੰਨੇ ਸਗਲ ਭਵਨ ਕੇ ਸੁਧ।

0: ਵੱਡਾ ਸਾਈ ਵੱਡੇ ਨਾਈ ਕੀਤਾ ਜਾਤਾ ਹੋਵੇ ਪਾਤਾਲ ਪਾਤਾਲ ਲੱਖ ਗਾਸਾ ਗਾਸ ਬਾਂ ਕਹਿਣ ਕਤੇ ਬਾਂ ਅਸਲੋ ਇੱਕ ਤੱਤ ਨਾਨਕ ਵੱਡਾ ਆਖੀਏ ਆਪੇ ਜਾਣੇ ਆਪ ਨਦੀਆਂ ਤੇ ਵਾ ਪਵੇ ਸਮੁੰਦ ਨਾ ਜਾਣੀਏ ਕਿਹੜੇ ਤੁਲ ਨਾ ਹੋਣੇ ਜੇ ਤਿਸ ਮਨੋ ਨਾ ਬਿਸਰੇ ਅੰਤ ਨਾ ਵੇਖਣ ਸੁਣ ਨਾ ਅੰਤ ਅੰਤ ਨ ਜਾਪੇ ਕਿਆ ਮਨ ਮੰਤ ਅੰਤ ਨਾਰੇ ਪਲਾਏ ਤਾਂ ਕਿ ਅੰਤ ਨ ਪਾਏ ਜਾਏ ਬੜਾ ਸਾਹਿਬ ਉੱਚਾ ਖਾਓ ਉੱਚੇ ਉੱਪਰ ਉੱਚਾ ਨਾਓ ਜੇ ਵੜ ਆਪ ਜਾਣੇ ਆਪ ਆਪ ਨਾਨਕ ਨਗਰੀ ਕਰ ਮਿਲਦਤ ਕਿਤੇ ਮੰਗਣ ਜੋਤ ਪਾਰ ਕਿਤੇ ਗਣਤ ਨਹੀਂ ਬੇਚਾਰ ਕਿਤਿਆਂ ਦੁੱਖ ਭੋਗ ਸਦ ਮਾਰ ਇਹ ਵੀ ਰਾਤ ਤੇਰੀ ਦਾ ਤਾਰ ਜੇ ਕੋ ਖਾਏ ਤੇ ਆਖਣ ਪਾਏ ਉਹ ਜਾਣੇ ਜੇਤੀਆਂ ਮੂੰਹ ਖਾਏ ਜਿਸਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹ ਹੀ ਪਾਤਸ਼ਾਹ ਅਮੁੱਲ ਪਾਵੇ ਮੁੱਲ ਲੈ ਜਾਏ ਅਮੁੱਲ ਪਾਏ ਅਮੁੱਲ ਸਮਾਏ ਅਮੁੱਲ ਕਰਮ ਮੁੱਲ ਨਿਸ਼ਾਨ ਅਮੁੱਲ ਕਰਮ ਮੁੱਲ ਫਿਰਸਾਨ ਆਖੇ ਵੇਦ ਪ੍ਰਾਣ ਪ੍ਰਾਣ ਆਖੇ ਪੜੇ ਕਰੇ ਵਖਿਆਨ ਆਖੇ ਈਸਰ ਆਖੇ ਸਿੱਧ ਆਖੇ ਕਿਤੇ ਕਿਤੇ ਬੁੱਧ ਕਿਤੇ ਆਖੇ ਆਖਣ ਪਾਏ ਕਿਤੇ ਕਹਿ ਕਹਿ ਉੱਠ ਉੱਠ ਜਾਏ ਜੇ ਵੜ ਪਾਵੇ ਤੇ ਵੜ ਹੋਏ ਨਾਨਕ ਜਾਣੇ ਸੱਚਾ ਸੋਏ ਸੋਦਰ ਕਿਹਾ ਸੁਕਰ ਕਿਹਾ ਜਿਤਵੇ ਸਰਬ ਸੰਭਾਲੇ ਕਿਤੇ ਰਾਗ ਭਰੀ ਸੋ ਕਹੀਏ ਕਿਤੇ ਗਾਵਣ ਹਾਰੇ ਗਾਵੇ ਚੇਤ ਗਵਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਇੰਦਰ ਦਾਸਣ ਬੈਠੇ ਦੇਵਤਿਆਂ ਦਾ ਨਾਲੇ ਗਾਵਣ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵੇ ਮੋਹਣੀਆਂ ਮਨਮੋਹਣ ਸੁਰਗਾਂ ਮੱਛ ਪਿਆਲੇ
1: ਕੀਰਤਨ ਆਲੇ
0: ਗਾਵੇ ਜੋਤ ਮਹਾਬਲ ਸੂਰਾ ਗਾਵੇ ਖਾਣੀ ਚਾਰੇ
1: ਗਾਵੇ ਖੰਡ ਮੰਡਪ ਬਰਪੰਡਾ ਕਰ ਕਰ ਰੱਖੇ ਧਾਰੇ
0: ਸਹੀ ਤੁਦ ਨੂੰ ਗਾਵੇ ਜੋ ਤੁਦ ਪਾਵਨ ਰਤੇ ਤੇਰੇ ਭਗਤ ਸਾਲੇ ਸੋਏ ਸੋਏ ਸਦਾ ਸਰ ਸਾਹਿਬ ਸੱਚਾ ਸੱਚੇ ਨਾਏ ਰੰਗੇ ਰੰਗੇ ਭਾਤੇ ਕਰ ਕਰ ਜਿਨਸੇ ਮਾਇਆ ਜਿਨ ਪਾਏ ਜੋਤਿਸ ਪਾਵੇ ਸੋਈ ਕਰਸੇ ਚਾਨਣਾ ਚਾਹੇ ਮੁੰਦਾ ਸੰਤੋਖ ਸ਼ਰਮ ਪਚੋਲੇ ਧਿਆਨ ਕੀ ਕਰੇ ਬਭੂਤ ਆਈ ਪਾਂਥੇ ਸਗਲ ਜਮਾਥੇ ਮਨ ਜਿੱਤੇ ਜਗਜੀਤ ਗਿਆਨ ਦਇਆ ਭੰਡਾਰ ਨਾ ਕਟ ਕਟ ਬਾਜੇ ਨਾਥ

ਜੁਗਤੀ ਛੁੱਟਿਆ ਸੰਸਾਰ ਰਾਤੀ ਰੁੱਤੀ ਥਿੱਥੀ ਵਾਰ ਪਵਨ ਪਾਣੀ ਅਗਨੇ ਪਤਾਲ।

ਜਿੱਥੇ ਖੰਡ ਮਣ ਬ੍ਰਹਮੰਡ ਜੇ ਕੋ ਕਥੇ ਤੋ ਅੰਤ ਨ ਅੰਤ ਵੇਖੇ ਵਿਖੇ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਔਖਲਾ ਅਗਨ ਤਪਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ

0: ਇਹ ਸੱਚੀ ਬਾਣੀ
1: ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰ ਵਾਚੋਂ ਹੋਰ ਕੱਚੀ ਬਾਣੀ।
0: ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ,
1: ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ।
0: ਜਿਤ ਜਿਨ ਕਾ ਹਿਰ ਲਿਆ ਮਾਇਆ ਬੋਲਣ ਪੈਰ ਵਾਣੀ,
1: ਨਾਨਕ ਸਤਿਗੁਰ ਵਾਚੋਂ ਹੋਰ ਕੱਚੀ ਬਾਣੀ।
0: ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ,
1: ਸ਼ਬਦ ਰਤਨ ਜਿਤ ਮਨ ਲਾਗਾ ਇਹੋ ਸਮਾਓ।
0: ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਭਾਉ,
1: ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬਜਾਏ।
0: ਕਹੇ ਨਾਨਕ ਸਭ ਰਤਨ ਹੈ ਹੀਰਾ ਜਿਤ ਜੜਾਓ,
1: ਜੇ ਸਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ।
0: ਹੁਕਮ ਵਰਤਾਏ ਆਪ ਵੇਖੇ ਗੁਰਮ ਕਿਸੇ ਬਜਾਏ,
1: ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ।
0: ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਇੱਕ ਸਿਉ ਲਿਵ ਲਾਏ,
1: ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬਜਾਏ।
0: ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤਤੈ ਸਾਰ ਨ ਜਾਣੀ, ਜਿਹ ਗੁਣੇ ਸੰਸਾਰ ਭ੍ਰਮ ਸੁਤਾ ਸੁਤਿਆ ਰਹਿਣ ਵਿਹਾਣੀ। ਕਹੇ ਨਾਨਕ ਸੋ ਤਤ ਪਾਏ ਜਿਸ ਨੂੰ ਆਂਦਨ ਹਲ ਵਲਾਗੇ ਜਾਗਤ ਰਹਿਣ ਵਿਹਾਣੀ।

0: ਦਾਤਾ ਸੋ ਕਿਉ ਮਨੋ ਵਿਸਾਰੀਐ।
1: ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ,
0: ਮਾਇਆ ਅਗਨ ਸਭ ਏਕੋ ਜੇਹੀ ਕਰਤੇ ਖੇਲ ਰਚਾਇਆ।
1: ਜਤੁ ਸਭਾਣਾ ਤਾ ਜੰਮਿਆ ਪਰਵਾਰ ਭਲਾ ਪਾਇਆ,
0: ਲਿਵ ਛੁਟਕੀ ਲਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ।
1: ਇਹ ਮਾਇਆ ਜਿਥਰ ਬਿਥਰੇ ਮੋਹ ਬੁਝੇ

0: ਐਸਾ ਸਤਿਗੁਰ ਜੇ ਮਿਲਿਆ ਤਿਸ ਨੂੰ ਸਿਰ ਸੌਂਪੀਏ ਵਿੱਚੋਂ ਆਪ ਜਾਏ,
1: ਜਿਸਦਾ ਜੋ ਤਿਸ ਮਿਲ ਰਹੇ ਹਰ ਵਸੇ ਮਨ ਆਏ।
0: ਹਰ ਆਪ ਮੁਲਕ ਹੈ ਭਗਤ ਨਾ ਕੇ ਨਾਨਕਾ, ਜਿਨ ਹਰ ਭੱਲੇ ਪਾਏ।
1: ਹਰ ਆਸ ਮੇਰੀ ਮਨ ਵਣਜਾਰਾ, ਹਰ ਆਸ ਮੇਰੀ ਮਨ ਵਣਜਾਰਾ, ਸਤਿਗੁਰ ਦੇ ਰਾਸ ਜਾਣੀ।
0: ਹਰ ਹਰ ਨਿਤ ਜਪੋ ਜਿਉ ਲਾਹਾ ਖਟੋ ਦਿਹਾੜੀ,
1: ਇਹੋ ਤਨ ਦਿਨਾ ਮਿਲਿਆ ਜਿਨ ਹਰ ਆਪੇ ਪਾਣਾ।
0: ਕਹਿ ਨਾਨਕ ਹਰ ਆਸ ਮੇਰੀ ਮਨ ਹੂਆ ਵਣਜਾਰਾ, ਪਿਆਸ ਨਾ ਜਾਏ ਹੋਰ ਕਿਤੇ, ਜਿਚਰ ਹਰ ਰਸ ਪੱਲੇ ਨਾ ਪਾਏ। ਇਹੋ ਹਰ ਰਸ ਕਰਮੀ ਪਾਈਏ ਸਤਿਗੁਰ ਮਿਲੇ ਜਿਸ ਆਏ, ਇਹ ਸਰੀਰਾ ਮੇਰੇ ਹਰ ਤੁਮ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ,
1: ਜੋਤ ਰੱਖੀ ਤੂੰ ਜਗ ਮੈਂ ਆਇਆ।
0: ਹਰ ਆਪੇ ਮਾਤਾ ਆਪੇ ਪਿਤਾ, ਜਿਨ ਜੀਓ ਪਾਏ ਜਗਤ ਦਿਖਾਇਆ,
1: ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ।
0: ਕਹਿ ਨਾਨਕ ਸ੍ਰਿਸ਼ਟ ਕਾ ਮੂਹ ਰਚਿਆ, ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ।
1: ਮਨ ਜਾਉ ਪਿਆ ਪਰ ਆਗਮ ਸੁਣਿਆ, ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ।
0: ਹਰ ਗਾਉ ਮੰਗਲ ਨਸ ਸਖੀਏ, ਸੋਗ ਦੁਖ ਨਾ ਵਿਆਪੈ,
1: ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾਪੈ।
0: ਅਨਹਤ ਬਾਣੀ ਗੁਰ ਸ਼ਬਦ ਜਾਣੇ, ਹਰ ਨਾਮ ਹਰ ਰਸ ਭੋਗੋ, ਇਹ ਸਰੀਰਾ ਮੇਰੇ ਆਸ ਜਗ ਮੈਂ ਆਏ, ਕਹਿ ਕਿਆ ਤੁਧ ਕਰਮ ਕਮਾਇਆ,
1: ਕਰਮ ਕਮਾਇਆ ਤੁਧ ਸਰੀਰਾ ਜਾਂ ਤੋਂ ਜਗ ਮੈਂ ਆਇਆ।
0: ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ,
1: ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਨ ਲਿਖਿਆ ਪਾਇਆ।
0: ਕਹੇ ਨਾਨਕ ਇਹ ਸਰੀਰ ਪ੍ਰਵਾਨ ਹੋਆ, ਜਿਨ ਸਤਿਗੁਰ ਸਿਉ ਚਿਤ ਲਾਇਆ,
1: ਏ ਨੇਤਰੋ ਮੇਰਿਓ ਹਰ ਤੁਮ ਮੈਂ ਜੋਤ ਤਰੇ, ਹਰ ਬਿਨ ਅਵਨਾ ਦੇਖੋ ਕੋਈ,
0: ਹਰ ਬਿਨ ਅਵਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ,
1: ਇਹੋ ਵੀ ਸੰਸਾਰ ਤੂੰ ਵੇਖਦੇ, ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ।
0: ਗੁਰ ਪ੍ਰਸਾਦਿ ਬੂਝਿਆ ਜਾਂ ਵੇਖਾ, ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ,
1: ਕਹੇ ਨਾਨਕ ਨੇਤਰ ਅੰਗ ਸੇ ਸਤਿਗੁਰ ਮਿਲਿਆ ਤੇ ਦ੍ਰਿਸ਼ ਹੋਈ।
0: ਇਹ ਸਰਵਣ ਮੇਰੇ ਉਹ ਸੱਚੇ ਸੁਣਨੇ ਨੂੰ ਪਠਾਏ,
1: ਸੱਚੇ ਸੁਣਨੇ ਨੂੰ ਪਠਾਏ, ਸ੍ਰੀ ਲਾਏ ਸੁਣੋ ਸਤਿਬਾਣੀ।
0: ਜਿਤ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਸਮਾਣੀ,
1: ਸੱਚ ਲਖ ਵਡਾਣੀ ਤਾਂ ਕੀ ਗਤ ਕਹੀ ਨਾ ਜਾਏ।

0: ਪੌਣ ਨੌ ਦੁਆਰੇ ਪ੍ਰਗਟ ਕੀਜੇ ਦਸਵਾਂ ਗੁਪਤ ਰਖਾਇਆ
1: ਗੁਰਦੁਆਰੇ ਲਾਏ ਭਾਵਨੀ ਇਕ ਨਾ ਦਸਵਾਂ ਦੁਆਰ ਦਿਖਾਇਆ
0: ਅਨੇਕ ਰੂਪ ਨਾਉ ਨਭ ਨਿਧ ਤਿਸ ਦਾ ਅੰਤ ਨ ਜਾਈ ਪਾਇਆ
1: ਕਹੇ ਨਾਨਕ ਹਰ ਪਿਆਰੇ ਜਿਉ ਗੁਫਾ ਅੰਦਰ ਰੱਖੇ ਬਾਜਾ ਪਵਣ ਵਜਾਇਆ
0: ਇਹੋ ਸਾਚਾ ਸੁਹਿਲਾ ਸਾਚੇ ਕਰ ਗਾਵੋ
2: ਗਾਵੋ ਤਾਂ ਸੁਹਿਲਾ ਕਰ ਸਾਚੇ ਜਿਥੇ ਸਦਾ ਸੱਚ ਧਿਆਵੇ
0: ਸੱਚੋ ਧਿਆਵੇ ਜਾਤ ਤੁਧ ਭਾਵੇ ਗੁਰਮੁਖ

0: तू ठाकुर तम
1: पैर दा

ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਦੁਆ ਕਰ ਜੋੜ ਕਰੂੰ ਅਰਦਾਸ, ਤੂੰ ਭਾਵੇ ਤਾਂ ਆਣੇ ਰਾਸ, ਆਪੇ ਜਾਣੇ ਕਰੇ ਆਪ, ਆਪੇ ਆਣੇ ਰਾਸ, ਤਿਸੇ ਅੱਗੇ ਨਾਨਕਾ ਖਲੇ ਕੀਚੇ ਅਰਦਾਸ। ਅਰਦਾਸ ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਏ, ਵਾਰ ਸ਼੍ਰੀ ਭਗਵਤੀ ਜੀ ਕੇ ਪਾਤਸ਼ਾਹੀ ਦਸਵੇਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲੇ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸੇ ਹੋਈ ਸਹਾਏ। ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦੁਰ ਸਿਮਰਿਆ ਘਰ, ਨੌ ਨਿਧ ਆਵੇ ਧਾਏ, ਸਭ ਥਾਈਂ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ, ਪੰਥੇ ਬਾਲੀ ਸਤਿਗੁਰੂ ਜੀਓ, ਸਭ ਥਾਈਂ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ, ਧੰਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਪਾਠ ਦੀਦਾਰ ਦਾ ਧਿਆਨ ਧਰ। ਬੋਲੋ ਜੀ, ਬੋਲੋ ਜੀ। ਪੰਜਾਂ ਪਿਆਰਿਆਂ ਚੋਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ, ਜਪੀਆਂ, ਤਪੀਆਂ, ਜਿਹਨਾਂ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਏ, ਤੇਗ ਵਾਹੀ, ਦੇਹ ਕੰਡਠ ਕੀਤਾ, ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ। ਖਾਲਸਾ ਜੀ, ਬੋਲੋ ਜੀ, ਬੋਲੋ ਜੀ ਵਾਹਿਗੁਰੂ। ਜਿਹਨਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕੁਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ 'ਤੇ ਚੜ੍ਹੇ, ਤਨ ਆਰਿਆਂ ਨੇ ਚਰਾਏ, ਦੇਗਾਂ ਵਿੱਚ ਉਬਾਲੇ ਗਏ, ਜਿਉਂਦੇ ਜੰਡਾਂ ਨੂੰ ਬੰਨ੍ਹ ਕੇ ਸਾੜੇ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਵਾਸਾਂ ਸੰਗ ਨਿਭਾਏ, ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਭਝੰਗੀਆਂ ਭਝੰਗਣਾਂ ਦੀ ਕਮਾਈ ਦਾ ਧਿਆਨ ਧਰ। ਖਾਲਸਾ ਜੀ, ਬੋਲੋ ਜੀ, ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਗੁਰਧਾਮਾਂ ਦਾ ਧਿਆਨ ਧਰ। ਬੋਲੋ ਜੀ, ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿੱਤ ਆਵੇ, ਚਿੱਤ ਆਵਣ ਕਾ ਸਦਕਾ ਸਰਬ ਸੁੱਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ। ਦੇਗ ਤੇਗ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ। ਖਾਲਸੇ ਜੀ ਕੇ ਬੋਲ ਵਾਲੇ, ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਸ ਦਾਨ, ਵਿਵੇਕ ਦਾਨ, ਵਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤ ਸਾਹਿਬ ਜੀ ਕੇ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ। ਖਾਲਸਾ ਜੀ, ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਕਾ ਰਾਖਾ, ਆਪ ਅਕਾਲ ਪੁਰਖ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਸਦਾ ਸਹਾਇ ਦਾਤਾਰ ਜੀਓ, ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਦੇ, ਜਿਹਨਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਖੁੱਲ੍ਹੇ ਦਰਸ਼ਨ ਦੀਦਾਰ, ਸੇਵਾ ਸੰਭਾਲਦਾ ਦਾਨ ਖਾਲਸੇ ਨੂੰ ਬਖਸ਼ਣਾ। ਹੇ ਨਮਾਣਿਆਂ ਦੇ ਮਾਣ ਸਤਿਗੁਰੂ, ਨਿਤਾਣਿਆਂ ਦੇ ਤਾਣ ਸਤਿਗੁਰੂ, ਨੇ ਓਟਿਆਂ ਦੇ ਓਟ ਸਤਿਗੁਰੂ, ਨੇ ਆਸਰਿਆਂ ਦੇ ਆਸਰਾ ਸਤਿਗੁਰੂ ਜੀ, ਧੰਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀਓ, ਦਤਾਰ ਪਾਤਸ਼ਾਹ ਜੀ, ਆਪਦੇ ਪਵਿੱਤਰ ਚਰਨਾਂ ਵਿੱਚ ਅਰਦਾਸ ਬੇਨਤੀ, ਜੋਦੜੀ ਅਰਜੋਈ ਹੈ ਜੀ, ਸੁਣੋ ਬੇਨਤੀ। ਠਾਕੁਰ ਮੇਰੇ ਜੀ ਜੰਤ ਤਿਰ ਧਾਰੇ, ਰਾਖ ਪੈਜ ਨਾਮ ਆਪਣੇ ਕੀ, ਕਰਨ ਕਰਾ ਬਨਹਾਰੀ। ਪਾਤਸ਼ਾਹ ਜੀਓ, ਆਪ ਦੀਆਂ ਕਿਰਪਾ ਬਖਸ਼ਾ ਮੇਰਾ ਕੀਤੀਆਂ, ਆਪ ਜੀ ਨੇ ਸੰਗਤਾਂ ਨੂੰ ਦਰਸ਼ਨ ਦਸ ਦਰਸ਼ਨ ਦਰਸ਼ਨ ਦਿਦਾਰੇ ਬਖਸ਼ ਕੇ, ਨਦਰੀ ਨਦਰ ਨਿਹਾਲ ਕਰਿਓ ਪਾਤਸ਼ਾਹ, ਕੁਟਾਣ ਕੁਟਾਣ ਸ਼ੁਕਰਾਨਾ ਆਪ ਜੀ ਦਾ, ਆਪ ਦੀਆਂ ਕਿਰਪਾ ਬਖਸ਼ਾ ਮੇਰਾ ਕੀਤੀ, ਅੰਮ੍ਰਿਤ ਵੇਲਾ ਬਖਸ਼ਿਆ, ਸੰਗਤ ਬਖਸ਼ੀ ਸਾਚੇ ਪਾਤਸ਼ਾਹ ਜੀਓ, ਸੰਗਤ ਰੂਪ ਵਿੱਚ ਆਪ ਪਵਿੱਤਰ ਬਾਣੀ ਧੁਰ ਕੇ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਏ ਸੱਚੇ ਪਾਤਸ਼ਾਹ, ਕਿਰਪਾ ਕੀਤੀ ਨਿਤਨੇਮ ਦੀਆਂ ਦਾਤਾਂ ਬਖਸ਼ੀਆਂ ਪਾਤਸ਼ਾਹ ਜੀਓ, ਨਿਤਨੇਮ ਜੀ ਕੀ ਅਰਦਾਸ, ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨਾ, ਬਾਣੀ ਪੜ੍ਹਦਿਆਂ ਸੁਣਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਣੀ, ਅੱਗੇ ਤੋਂ ਸੋਚੇ ਸਪਸ਼ਟ ਬਾਣੀ, ਪੰਥ ਸੁਣਤਾ ਬਲ ਤੇ ਬੁੱਧ ਬਖਣੀ ਪਾਤਸ਼ਾਹ,
ਅਸੀਂ ਖੱਤੇ ਬਹੁਤ ਕਮਾਉਂਦੇ ਅੰਤ ਨਾ ਪਾਰਾ ਬਾਰ ਹਰ ਕਿਰਪਾ ਕਰਕੇ ਬਖਸ਼ ਲਿਓ ਹਉਂ ਪਾਪੀ ਵੱਡ ਗੁਨਾਹਗਾਰ ਜੇਤਾ ਸਮੁੰਦਰ ਸਾਗਰ ਨੀਰ ਭਰਿਆ ਤੇਤੇ ਔਗੁਣ ਹਮਾਰੇ ਦਇਆ ਕਰੋ ਕੁਛ ਮੇਰ ਪਾਵੋ ਡੁੱਬਦੇ ਪੱਥਰ ਤਾਰੇ ਜੀਵੜਾ ਅਗਨ ਬਰਾਬਰ ਤੱਪੇ ਭੀਤਰ ਵੱਗੇ ਕਾਤੀ ਪ੍ਰਣਵਤ ਨਾਨਕ ਹੁਕਮ ਪਛਾਣੇ ਸੁੱਖ ਹੋਵੇ ਦਿਨ ਰਾਤੀ ਪਾਤਸ਼ਾਹ ਕਿਰਪਾ ਕੀਤੀ ਚਾਰ ਪੈਰ ਰਹਿਣ ਆਪਣੇ ਭਾਣੇ ਤੇ ਸੁੱਖਾਂ ਨਾਲ ਬਤੀਤ ਕਰਵਾਈ ਚਾਰ ਪੈਰ ਦਿਨ ਕਿਰਪਾ ਕਰਨੀ ਸੱਚੇ ਪਾਤਸ਼ਾਹ ਆਪਣੇ ਭਾਣੇ ਤੇ ਸੁੱਖਾਂ ਨਾਲ ਬਿਤਾਉਣਾ ਸੱਚੇ ਪਾਤਸ਼ਾਹ ਜੀਓ ਆਈਆਂ ਸੰਗਤਾਂ ਦੀਆਂ ਦਰ ਤੇ ਹਾਜ਼ਰੀਆਂ ਪ੍ਰਵਾਨ ਕਰੀਆਂ ਕਦਮ ਕਦਮ ਲੇਖੇ ਲਿਆਉਣਾ ਕੀਟਿਆਂ ਭੇਟਾਂ ਦਰ ਤੇ ਪ੍ਰਵਾਨ ਕਰਨੀਆਂ ਚਰਨ ਸਨ ਗੁਰ ਏਕ ਪੈਂਡਾ ਜਾਏ ਚੱਲ ਸਤਿਗੁਰ ਕੋਟ ਪੈਂਡਾ ਅੱਗ ਹੋਵੇ ਲੇਤ ਹੈ ਭਾਵਨੀ ਭਗਤ ਪਾਏ ਕੌਡੀ ਅਗਨ ਭਾਗ ਰਾਖੇ ਸਰਬਨ ਦਾਨ ਦਾਨ ਤਾਹੇ ਗੁਰ ਦੇਤ ਹੈ ਸਤਿਗੁਰ ਦਇਆ ਜਦ ਮਹਿਮਾ ਅਗਾਧ ਬੋਧ ਨਮੋ ਨਮੋ ਨਮੋ ਨਮੋ ਨੇਤ ਨੇਤ ਨੇਤ ਹੈ ਪਾਤਸ਼ਾਹ ਕਿਰਪਾ ਬਖਸ਼ੇ ਮੇਰਾ ਕਰਨੀਆਂ ਸੰਗਤਾਂ ਨੂੰ ਚੜ੍ਹਦੀਆਂ ਕਲਾਕਾਰਨੀਆਂ ਬੱਚਿਆਂ 'ਤੇ ਮਿਹਰ ਪਾਤ ਰੱਖ ਕੇ ਗੁਰਸਿੱਖੀ ਜੀਵਨ ਬਖਣਾ ਪਾਤਸ਼ਾਹ ਜੀਓ ਸਾਰੇ ਸੰਸਾਰ ਦਾ ਭਲਾ ਕਰਨਾ ਪਾਤਸ਼ਾਹ ਸਾਰੇ ਸੰਸਾਰ ਨੂੰ ਆਪਣਾ ਨਾਮ 'ਚ ਪਾਉਣਾ ਪਾਤਸ਼ਾਹ ਜਗਤ ਜਲੰਦਾ ਰੱਖ ਲੈ ਆਪਣੇ ਕਿਰਪਾ ਧਾਰ ਜਿੱਤ ਦਰੋਬਰੇ ਤਿੱਤੇ ਰਿਓ ਅਭਾਰ ਪਾਤਸ਼ਾਹ ਕਿਰਪਾ ਕਰਨੀ ਹਰ ਪਾਤਸ਼ਾਹ ਬਖਸ਼ ਕੀਤਾ ਮਿਹਰਾਂ ਕੀਤੀਆਂ ਆਪਦੇ ਪਵਿੱਤਰ ਚਰਨਾਂ ਵਿੱਚ ਪੰਚਮ ਕੜਾਹ ਪ੍ਰਸਾਦ ਦੀ ਦੇਗ ਹਾਜ਼ਰ ਹੈ ਜੀ ਆਪ ਜਿਹਨੂੰ ਪ੍ਰਵਾਨ ਹੋਵੇ ਪ੍ਰਵਾਨ ਹੋਈ ਦੇਗ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਣੀ ਕਰੋ ਕਿਰਪਾ ਸੱਚੇ ਪਾਤਸ਼ਾਹ ਜੀਓ ਆਪ ਜੀ ਆਪਣੇ ਅਲਾਹੀ ਹੁਕਮ ਬਖਸ਼ ਕੇ ਸੰਗਤਾਂ ਨੂੰ ਕਿਰਪਾਤ ਕਰੋ ਅਤੇ ਹੁਕਮਾਂ 'ਚ ਨੇ ਸਮਰਾਧਾ ਬਖਸ਼ੋ ਸਹੀ ਪਿਆਰੇ ਮੇਲ ਜਿਹਨਾਂ ਮਿਲਿਆ ਤੇਰਾ ਨਾਮ ਚੇਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਵੇਂ ਦੋਹਰਾ ਗਿਆ ਭਈ ਅਕਾਲ ਕੀ ਤਵੇ ਸਭ ਸਿੱਖਣ ਕੋ

ਧਨ ਸੰਚ ਹੈ ਮੂਰਖ ਗਾਵਾਰ, ਮਨ ਮਖ ਭੂਲੇ ਅੰਧ ਗਾਵਾਰ। ਕਾਚਾ ਧਨ ਸੰਚ ਹੈ ਮੂਰਖ ਗਾਵਾਰ, ਮਨ ਮਖ ਭੂਲੇ ਅੰਧ ਗਾਵਾਰ। ਵਿਖਿਆ ਕਹਿ

ਸਾਚਾ ਧਨ ਗੁਰਮਤੀ ਪਾਏ, ਕਾਚਾ ਧਨ ਫੁਨ ਆਵੈ ਜਾਏ। ਰਹਾਉ ਮਨਮੁਖ ਭੂਲੇ ਸਭ ਮਰਹਿ ਗੁਵਾਰ, ਭਵ ਜਲ ਡੂਬੇ ਨਾ ਉਰਵਾਰ ਨਾ ਪਾਰ। ਸਤਿਗੁਰ ਭੇਟੇ

ਵਾਹਿਗੁਰੂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਜੀ ਸਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ।

0: ਮਹੱਲਾ ਪਹਿਲਾ ਸੱਚੇ ਤੇਰੇ ਅਖੰਡ ਸੱਚੇ ਬ੍ਰਹਮੰਡ ਸੱਚੇ ਤੇਰੇ ਡੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫੁਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੂੰ ਤੇ ਆਖੇ ਲਾ ਕਰੋੜ ਸੱਚੇ ਸਭ ਤਾਣ ਸੱਚੇ ਸਭ ਜੋਰ ਸੱਚੀ ਤੇਰੀ ਸਿਵ ਸੱਚੀ ਸਾਲਾ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸਾਹਿਬ ਤੈਨ ਸੱਚ ਜੋ ਮਰ ਜਨਮੈ ਸੋ ਕਚਨ ਕਚ ਮਹੱਲਾ ਫੈਲਾ
1: ਵੱਡੀ ਵਡਿਆਈ ਜਾਂ ਵੱਡਾ ਨਾਮ ਵੱਡੀ

0: ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾ ਰੰਗ ਫਿਰਜੰਤ ਵਿਸਮਾਦ ਪਾਉਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡਾ ਵਿਡਾਣੇ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਹ ਲੱਗੇ ਪ੍ਰਾਣੀ ਵਿਸਮਾਦ ਸੰਯੋਗ ਸਮਾਦ ਸੰਯੋਗ ਸਮਾਦ ਭੁੱਖ ਸਮਾਦ ਭੋਗ ਵਿਸਮਾਦ ਸਿਵਤ ਵਿਸਮਾਦ ਸਲਾ ਵਿਸਮਾਦ ਵਿਸਮਾਦ ਵਿਸਮਾਦ ਨੇੜੇ ਵਿਸਮਾਦ ਦੂਰ ਸਮਾਦ ਦੇਖੇ ਹਦਰ ਹਜੂਰ ਵੇ ਪ੍ਰਾਣ ਰਹਿ ਵਿਸਮਾਦ ਨਾਨਕ ਪੂਜਨ ਪੂਰੇ ਭਾਗ ਮਹੱਲਾ ਪਹਿਲਾ
1: ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਪਾਉ ਸੁਖਸਾਰ

ਭੈ ਵਿੱਚ ਪਾਉਣ ਸਦਮਾ ਭੈ ਵਿੱਚ ਲਖ ਦਰਿਆ ਭੈ ਵਿੱਚ ਕਣਕੜੇ ਵੇਕਾਰ ਭੈ ਵਿੱਚ ਧਰਤੀ ਦੱਬੇ ਪਾਰ ਭੈ ਵਿੱਚ ਇੰਦ ਫਿਰ ਭਾਰ ਭੈ ਵੀ ਰਾਜਾ ਧਰਮ ਦੁਆਰ ਭੈ ਵੀ ਸੂਰਜ ਭੈ ਵੀ ਚੰਦ ਕਹੋ ਕਰੋੜੇ ਚਲਤ ਨੰਦ ਭੈ ਵੀ ਸਤਿਪੁਰ ਸੁਨਾਥ ਭੈ ਜੜ

पिंड सतिश्ता देखा दिया के भैया।

ਮਹੱਲਾ ਪਹਿਲਾ ਮੁਸਲਮਾਨਾਂ ਸਿਰਫ ਸਰੇਜ ਪੜ ਪੜ ਕਰੇ ਵਿਚਾਰ ਬੰਦੇ ਸਿਜ ਪਹੁੰਚ ਬੰਦੀ ਵੇਖਣ ਕੋ ਦੀਦਾਰ ਹਿੰਦੂ ਸਾਲਾ ਸਾਲਾ ਅੰਦਰ ਸਨੂਪ ਵਪਾਰ ਤੀਰਥ ਨਾਵੈ ਅਰਚਾ ਪੂਜਾ ਕਰਵਾਸ ਵੈਕਾਰ ਜੋਗੀ ਸੁਣ ਧਿਆਨ ਜੇਤੇ ਅਲਖ ਨਾਮ ਕਰਤਾਰ ਸੁਖ ਮੂਰਤ ਨਾਮ ਨਿਨਕਾਇਆ ਕਾਕਾਰ ਸਤੀਆਂ ਮਨ ਸੰਤੋਖ ਉਪਜੇ ਦੇਣੇ ਕਾ ਵਿਚਾਰ ਦੇ ਦੇ ਮੰਗੈ ਸਹਿਸਾ ਗੁਣਾ ਸੁਭ ਕਰੇ ਸੰਸਾਰ ਚੋਰਾ ਜਾਰਾ ਤੇ ਕੁੜਿਆਰਾ ਖਰਾਬਾ ਵੇਕਾਰ ਇੱਕ ਹੁੰਦਾ ਖੈ ਚਲੇ ਤਾਂ ਉਤਨਾ ਵਿਕਾਈ ਕਾਰ

0: ਸਤਨਾਮ ਯਾਦਾਰ ਸਦਾ ਆਨੰਦ ਰਹਿ ਦਿਨ ਰਾਤੇ ਗੁਣਵੰਤਿਆ ਪਾਸ਼ਾਰ ਮਹੱਲਾ ਪਹਿਲਾ
1: ਮਿੱਟੀ ਮੁਸਲਮਾਨ ਕੀ ਪੇੜਾ ਪਈ ਘੁਮਿਆਰ ਕੜ ਭਾਂਡੇ ਟਾਂਕੀਆਂ

0: ਹੋਰ ਹੋਮੇ ਝਖਣਾ ਚਾਖ ਮਹੱਲਾ ਪਹਿਲਾ
1: ਲਿਖ ਲਿਖ ਪੜਿਆ ਤੀਤਾ ਕੜਿਆ ਬਹੁਤੀ ਭਵਿਆ ਤੇ ਤੂੰ ਲਵਿਆ ਬਹੁ ਪੇ ਕੀਆ ਦੇਹੀ ਦੁਪਦੀਆ ਸੋ ਵੀ ਜੀ ਆਪਣਾ ਕੀਆ

जनता के बस किसना ही व्यक्ति जगत पाए एक नानो तुम्हें ले।

تو حال.

ਮੈਂ ਮਨ ਤਨ ਹਰ ਭਾਵੇ ਪ੍ਰਭ ਸੰਗਮ ਰਾਤੀ ਰਾਮ ਪ੍ਰਭ ਪੇਮ ਰਾਤੀ ਹਰ ਬਿਨਤੀ ਨਾਮ ਹਰ ਕੇ ਸੁਖ ਬਸੇ ਤੋ ਗੁਣ ਪਛਾਣੇ ਪ੍ਰਭ ਜਾਣੇ ਗੁਣੇ ਬਸ ਅਵਗਣ ਨਸੇ ਤੁਝ ਬਾਅਦ ਇੱਕ ਤਿਲ ਰਹਿ ਨਾ ਸਾਖਾਂ ਕਹਿਣ ਸੁਣ ਨਾ ਧੀਜੇ ਨਾਨਕ ਪਰਿਉਂ ਪਰਿਉਂ ਕਰ ਪੁਕਾਰੇ ਰਸਨ ਰਸ ਮਨ ਭੀਜੇ ਸੁਖੀ ਸਹੇਲੜੀਓ ਮੇਰਾ ਪਿਰ ਬਣ ਜਾ ਰਾਮ ਹਰ ਨਾਮੋ ਵੜੰਜਣ ਜਾ ਰਸ ਰੋਬ ਅਮਾਰਾ ਰਾਮ ਹਰ ਨਾਮੋ ਵੜੰਜਣ ਆ ਰਸ ਅਮੋਲ ਅਬਾਰਾ ਰਾਮ ਮੋਲ ਅਮੋਲੋ ਸੱਚ ਕਾ ਟੋਲੋ ਪ੍ਰਭ ਭਾਵੇ ਤੁਧ ਭਲੀ ਇੱਕ ਸੰਗ ਹਰ ਕੇ ਕਰੇ ਰਲੀਆਂ ਹੋਂ ਪੁਕਾਰੀ ਦਲ ਖਲੀ ਕਾਰਨ ਕਾਰਨ ਸਮਰਸ ਸ੍ਰੀ ਤਰ ਆਪ ਕਾਰਜ ਸਾਰੇ ਨਾਨਕ ਨਦਰੀ ਧਨ ਸੁਹਾਗਣ ਸਾਬਦ ਅਪ ਸਾਧਾਰੇ ਹਮ ਕਰ ਸੱਚਾ ਸੁਰੜਾ ਪਰਵ ਆਰੜੇ ਮੀਤਾ ਰਾਮ ਰਾਵੇ ਰੰਗ ਰਾਤੜਿਆ ਮਨ ਰੀਆ ਦਿੱਤਾ ਰਾਮ ਮਨ ਆਪਣਾ ਮਨ ਦੀਆ ਹਰ ਬਰ ਲੀਆ ਜਿਉਂ ਭਾਵੇ ਤਿਉਂ ਰਾਵੇ ਤਨ ਮਨ ਪਿਰ ਆਗੇ ਸਭ ਸੁਭਾਕੇ ਕਰ ਅੰਮ੍ਰਿਤ ਫਲ ਪਾਵੇ ਬੁੱਧ ਪਾਠ ਨਾ ਪਾਈਏ ਬਹੁ ਚਤਰਾਈਏ ਆਏ ਮਿਲੇ ਪਰਵ ਪਾਣੇ ਨਾਨਕ ਠਾਕਰ ਮੀਤ ਹਮਾਰੇ ਹਮ ਨਹੀਂ ਲੁਕਾਣੇ ਆਸਾ ਮਹਿਲਾ ਪਹਿਲਾ ਅਨਹਦੋ ਅਨਹਦ ਬਾਜੇ ਰੌਣ ਝੁਣ ਕਾਰੇ ਰਾਮ ਮੇਰਾ ਮਨੋ ਮੇਰਾ ਮਨ ਰਾਤਾ ਲਾਲ ਪਿਆਰੇ ਰਾਮ ਅੰਦਰ ਰਾਤਾ ਮਨ ਬਰਾਗੀ ਸੁਣ ਮੰਡਲ ਘਰ ਪਾਇਆ ਆਦਿ ਪੁਰਖ ਅਪਰੰਪਰ ਪਿਆਰਾ ਸਤਿਗੁਰ ਅਲੱਖ ਲਿਖਾਇਆ ਆਸਣ ਬੈਸਣ ਤਿੰਨ ਰਹਿਣ ਤਿੰਨ ਮਨ ਰਤਾ ਵਿਚਾਰੇ ਨਾਨਕ ਨਾਮ ਰਤੇ ਬੈਰਾਗੀ ਅਨਹਦ ਰੁਣ ਝੁਣ ਕਾਰੇ ਤਿਤ ਆਗਮ ਪਰੇ ਕਹੋ ਕਿਤ ਬਿੰਦ ਜਾਈਏ ਰਾਮ ਸੱਚ ਸੰਜਮ ਸਾਰ ਗੁਣਾ ਗੁਰ ਸ਼ਬਦ ਕਮਾਈਏ ਰਾਮ ਸੱਚ ਸ਼ਬਦ ਕਮਾਈਏ ਨਿਜ ਘਰ ਜਾਈਏ ਪਾਈਏ ਗੁਣੀ ਨਿਧਾਨਾ ਤਿਤ ਸਾਖ ਮੂਲ ਪਤ ਨਾਹੀ ਡਾਲੀ ਸਿਰ ਸਭਨਾ ਪ੍ਰਧਾਨਾ ਜਪ ਤਪ ਕਰ ਕਰ ਸੰਜਮ ਥਾਕੀ ਹਠ ਨਰਹਿ ਗਿਨ ਪਾਈਏ ਨਾਨਕ ਸਹਿਜ ਮੇਰੇ ਜੀ ਜਗ ਜੀਵਨ ਸਤਿਗੁਰ ਬੂਝ ਬਜਾਈਏ ਗੁਰ ਸਾਗਰੋ ਰਤਨਾਗਰ ਤਿਨ ਰਤਨ ਕਨੇਰੇ ਰਾਮ ਕਰ ਮੰਜਣੋ ਸਬਤ ਸਰੇ ਮਨ ਨਿਰਮਲ ਮੇਰੇ ਰਾਮ ਨਿਰਮਲ ਜਲ ਨਹਾਏ ਜਾਂ ਪ੍ਰਭ ਭਾਏ ਪੰਚ ਮਿਲੇ ਬੇਚਾਰੀ ਕਾਮ ਕ੍ਰੋਧ ਕਪਟ ਵਿਖਿਆ ਤਜ ਸੱਚ ਨਾਮ ਉਰਧਾਰੀ ਹਾਂ ਮੈਂ ਲੋਭ ਲਹਿਰ ਲੱਭ ਥਾਕੇ ਪਾਏ ਦੀਨ ਦਿਆਲਾ ਨਾਨਕ ਗੁਰ ਸਮਾਨ ਤੀਰਥ ਨੇ ਕੋਈ ਸੱਚੇ ਗੁਰ ਗੋਪਾਲਾ ਹਾਂ ਬਨ ਬਨੋ ਦੇਖ ਰਹੀ ਤ੍ਰਿਣ ਦੇਖ ਸੁਭਾਇਆ ਰਾਮ ਤ੍ਰਿਭਵਨੋ ਤੁਝੇ ਕੀਆ ਸਭ ਜਗਤ ਸੁਭਾਇਆ ਰਾਮ ਤੇਰਾ ਸਭ ਕੀਆ ਤੂੰ ਥਿਰ ਥੀਆ ਤੁਧ ਸਮਾਨ ਕੋ ਨਾਹੀਂ ਤੂੰ ਦਾਤਾ ਸਭ ਜਾਚਕ ਤੇਰੇ ਤੁਝ ਬਿਨ ਕਿਆ ਸਲਾਹੀ ਅਣਮੰਗਿਆ ਦਾਨ ਦੀਜੇ ਦਾਤੇ ਭਗਤ ਭਰੇ ਭੰਡਾਰਾ ਰਾਮ ਨਾਮ ਮਨ ਮੁਕਤ ਨ ਹੋਈ ਨਾਨਕ ਕਹੇ ਵਿਚਾਰਾ ਆਸਾ ਮਹੱਲਾ ਪਹਿਲਾ ਮੇਰਾ ਮਨੋ ਮੇਰਾ ਮਨ ਰਾਤਾ ਰਾਮ ਪਿਆਰੇ ਰਾਮ ਸੱਚ ਸਾਹਿਬ ਆਦਿ ਪੁਰਖ ਅਪਰੰਪਰ ਧਾਰੇ ਰਾਮ ਅਗਮ ਅਕੋਚਰ ਅਪਰ ਅਪਾਰਾ ਪਾਰ ਬ੍ਰਹਮ ਪ੍ਰਧਾਨੋ ਆਦਿ ਜਗਾਦੀ ਹੈਪੀ ਹੋਸੀ ਅਵਰ ਝੂਠਾ ਸਭ ਮਾਨੋ ਕਰਮ ਧਰਮ ਕੀ ਸਾਰ ਨਾ ਜਾਣੇ ਸੁਰਤ ਮੁਕਤ ਕਿਉਂ ਪਾਈਏ ਨਾਨਕ ਗੁਰਮੁਖ ਸਾਧ ਪਛਾਣੇ ਅਹਿਨਿਸ ਨਾਮ ਧਿਆਈਏ ਮੇਰਾ ਮਨੋ ਮੇਰਾ ਮਨ ਮਾਨਿਆ ਨਾਮ ਸਿਖਾਈ ਰਾਮ ਹੋਮੈ ਮਮਤਾ ਮਾਇਆ ਸੰਗ ਹੋਮੈ ਮਮਤਾ ਮਾਇਆ ਸੰਗ ਨ ਜਾਈ ਰਾਮ ਮਾਤਾ ਪਿਤਾ ਭਾਈ ਸੁੱਤ ਚੁਤਰਾਈ
ਸਾਂਗਨ ਸੰਪੇ ਨਾਰੇ। ਸਾਇਰ ਕੇ ਪੁੱਤਰੀ ਪਰ ਹਰ ਤਿਆਗੀ, ਚਰਨ ਤਲੇ ਵਿਚਾਰੇ। ਆਦ ਪੁਰਖ ਇੱਕ ਚਲਤ ਦਿਖਾਇਆ, ਜੈ ਦੇਖਾਂ ਤੈ ਸੋਈ। ਨਾਨਕ ਹਰ ਕੀ ਭਗਤ ਨਾ ਛੋਡੋ, ਸਹਿਜੇ ਹੋਏ ਸੋ ਹੋਈ। ਮੇਰਾ ਮਨ ਨਿਰਮਲ ਸੱਚ ਸੰਭਾਲੇ ਰਾਮ। ਅਵਗੁਣ ਮੇੜ ਚੱਲੇ ਗੁਣ ਸੰਜਮ ਨਾਲੇ ਰਾਮ। ਅਵਗੁਣ ਪਹਿਰੇ ਕਰਨੀ ਸਾਰੀ, ਦਰ ਸੱਚੇ ਸਚਿਆਰੋ। ਆਵਣ ਜਾਵਣ ਠਾਕ ਰਹਾਏ, ਗੁਰਮੁਖ ਤੱਤ ਵਿਚਾਰੋ। ਸਾਜਨ ਮੀਤ ਸੁਜਾਨ ਸਖਾ ਤੂੰ, ਸੱਚ ਮਿਲੇ ਵਡਿਆਈ। ਨਾਨਕ ਨਾਮ ਰਤਨ ਪਰਗਾਸਿਆ, ਐਸੀ ਗੁਰਮਤ ਪਾਈ। ਸੱਚ ਅੰਜਨੋ ਅੰਜਨ ਸਾਰ ਨਿਰੰਜਨ ਰਾਤਾ ਰਾਮ। ਮਨ ਤਾਂ ਰਵ ਰਿਹਾ ਜਗ ਜੀਵਨੋ ਦਾਤਾ ਰਾਮ। ਜਗ ਜੀਵਨ ਦਾਤਾ ਹਰ ਮਨ ਰਾਤਾ, ਸਹਿਜ ਮਿਲੇ ਮਿਲਾਇਆ। ਸਾਧ ਸਭਾ ਸੰਤ ਕੀ ਸੰਗਤ, ਨਦਰ ਪ੍ਰਭੂ ਸੁਖ ਪਾਇਆ। ਹਰ ਕੀ ਭਗਤ ਰਤੇ ਬੈਰਾਗੀ, ਚੁੱਕੇ ਮੋਹ ਪਿਆਸਾ। ਹੋਮੈ ਨਾਨਕ ਹੋਮੈ, ਮਾਰ ਪਤੀਣੇ ਬਿਰਲੇ ਦਾਸਨ ਦਾਸਾ। ਰਾਗ ਆਸਾ ਮਹੱਲਾ ਪਹਿਲਾ, ਸ਼ਾਂਤ ਕਰ ਦੂਜਾ। ਇੱਕ ਓਂਕਾਰ ਸਤਿਗੁਰ ਪ੍ਰਸਾਦ, ਤੂੰ ਸਭਨੀ ਥਾਈਂ ਜਿੱਥੇ ਹੋ ਜਾਈ। ਸੱਚਾ ਸਿਰਜਣ ਹਾਰ ਜੀਓ, ਸਭਨਾ ਕਾ ਦਾਤਾ ਕਰਮ ਵਧਾਤਾ। ਦੁੱਖ ਵਿਸਾਰਨ ਹਾਰ ਜੀਓ, ਦੁੱਖ ਵਿਸਾਰਨ ਹਾਰ ਸੁਆਮੀ। ਕੀਤਾ ਜਾ ਕਾ ਹੋਵੇ ਕੋਟ ਕੁਟੰਤਰ, ਪਾਪਾਂ ਕੇਰੇ ਇੱਕ ਘੜੀ ਮੈਂ ਖੋਵੇ। ਹੰਸ ਸ ਹੰਸਾ ਬੱਗ ਸੇ ਬੱਗਾ, ਘੱਟ ਕਰ ਕਰੇ ਵਿਚਾਰ ਜੀਓ। ਤੂੰ ਸਭਨੀ ਥਾਈ ਜਿੱਥੇ ਹੋ ਜਾਈ। ਸਾਚਾ ਸਿਰਜਣ ਹਾਰ ਜੀਓ, ਜਿਨ ਇੱਕ ਮਨ ਧਿਆਇਆ ਤਿੰਨ ਸੁਖ ਪਾਇਆ। ਤੇ ਬਿਰਲੇ ਸੰਸਾਰ ਜੀਓ, ਤਿੰਨ ਜਮ ਨੇੜ ਨ ਆਵੇ ਗੁਰ ਸ਼ਬਦ ਕਮਾਵੇ। ਕਬੂ ਨ ਆਵੇ ਹਾਰ ਜੀਓ, ਤੇ ਕਬੂ ਨਾ ਹਾਰੇ ਹਰ ਹਰ ਗੁਣ ਸਾਰੇ। ਤਿੰਨ ਜਮ ਨੇੜ ਨ ਆਵੇ ਜਰ ਮਨ ਤਿੰਨਾ ਕਾ ਚੁੱਕਾ, ਜੋ ਹਰ ਲਾਗੇ ਪਾਵੇ। ਗੁਰਮਤ ਹਰ ਰਸ ਹਰ ਫਲ ਪਾਇਆ, ਹਰ ਹਰ ਨਾਮ ਉਰਧਾਰ ਜੀਓ। ਜਿਨ ਇੱਕ ਮਨ ਧਿਆਇਆ ਤਿੰਨ ਸੁਖ ਪਾਇਆ, ਤੇ ਬਿਰਲੇ ਸੰਸਾਰ ਜੀਓ। ਜਿਨ ਜਗ

ਹਰ ਉੱਤਮ ਪੁਰਖ ਪ੍ਰਧਾਨ ਜੀਓ, ਜਿਨ ਜਗਤ ਵਪਾਇਆ ਧੰਦੇ ਲਾਇਆ, ਹਾਂ ਤਿਸ ਬਿੱਟੋਂ ਕੁਰਬਾਨ ਜੀਓ। ਨਾਮ ਲੈਣ ਸੇ ਸੋਹੇ ਤਿੰਨ ਸੁਖ ਫਲ ਹੋਵੇ, ਮਨ ਸੇ ਜਨ ਜਾਹੇ ਜੀਓ, ਤਿੰਨ ਫਲ ਤੋਟ ਨਾ ਆਵੇ ਜਾਂ ਤਿਸ ਭਾਵੇ ਜੁਗ ਕੇਤੇ ਜਾ ਜੇ ਜੁਗ ਕੇਤੇ ਜਾਹੇ ਜੀਓ। ਜੇ ਜੁਗ ਕੇਤੇ ਜਾਹੇ ਸੁਆਮੀ, ਤਿੰਨ ਫਲ ਤੋਟ ਨਾ ਆਵੇ, ਤਿੰਨ ਜਰਾ ਨਾ ਮਰਨਾ ਨਰਕ ਨਾ ਭਰਨਾ, ਜੋ ਹਰ ਨਾਮ 'ਤੇ ਆਵੇ ਹਰ ਹਰ ਕਰੇ ਸੇ ਸੂਕੇ ਨਾਹੀਂ। ਨਾਨਕ ਪੀੜ ਨਾ ਖਾਏ ਜੀਓ, ਨਾਮ ਲੈਣ ਸੇ ਸੋਹੇ ਤਿੰਨ ਸੁਖ ਫਲ ਹੋਵੇ, ਮਾਨੇ ਸੇ ਜਨ ਜਾਹੇ ਜੀਓ। ਇੱਕ ਓਂਕਾਰ ਸਤਿਗੁਰ ਪ੍ਰਸਾਦ ਆਸਾ ਮਹੱਲਾ ਪਹਿਲਾ ਸ਼ਾਂਤ ਘਰ ਤੀਜਾ। ਤੂੰ ਸੁਣ ਹਰਨਾ ਕਾਲਿਆ ਕੀ ਵਾੜੀਏ ਰਾਤਾ ਰਾਮ, ਬਿਖ ਫਲ ਮਿੱਠਾ ਚਾਰ ਦਿਨ ਫਿਰ ਹੋਵੇ ਤਾਤਾ ਰਾਮ, ਫਿਰ ਹੋਏ ਤਾਤਾ ਖਰਾ ਮਾਤਾ, ਨਾਮ ਬਿਨ ਪਰਤਾਵੇ ਉਹ ਜੇਬ ਸਾਹਿਰ ਦੇਹ ਲਾਰੀ, ਉਹ ਜੇਬ ਸਾਹਿਰ ਦੇਹ ਲਹਿਰੀ, ਬਿਜਲ ਜਿਵੇਂ ਚਮਕਾ ਚਮਕਾਏ। ਹਾਰ ਬਾਜ ਰਾਖਾ ਕੋਈ ਨਾਹੀਂ, ਹਾਰ ਬਾਜ ਰਾਖਾ ਕੋਈ ਨਾਹੀਂ, ਸੋਈ ਤੁਝੇ ਵਿਸਾਰਿਆ, ਸੱਚ ਕਹੇ ਨਾਨਕ ਚੇਤ ਰੇ ਮਨ ਮਰੇ ਹਰ ਨਾ ਕਾਲਿਆ। ਭਵਰਾ ਫੂਲ ਪਲੰਤਿਆ ਆਤ ਦੁੱਖ ਭਾਰੀ ਰਾਮ, ਮੈਂ ਗੁਰ ਪੁੱਛਿਆ ਆਪਣਾ ਸਾਚਾ ਵਿਚਾਰੀ ਰਾਮ, ਵਿਚਾਰ ਸਤਿਗੁਰ ਮੁਝੇ ਪੁੱਛਿਆ ਭਵਰ ਬੇਲੀ ਰਾਤਿਓ, ਸੂਰਜ ਚੜਿਆ ਪਿੰਡ ਪੜਿਆ ਤੇਲ ਤਾਵਣ ਤਾਤਿਓ, ਜੰਗ ਜਮ ਮਗ ਬਾਧਾ ਖਾਏ ਚੋਟਾਂ, ਜਮ ਮਗ ਬਾਧਾ ਖਾਏ ਚੋਟਾਂ, ਸਬਦ ਬਿਨ ਬਿਤਾਲਿਆ, ਸੱਚ ਕਹੇ ਨਾਨਕ ਚੇ ਤੇਰੇ ਮਨ ਮਰੇ ਭਵਰਾ ਕਾਲਿਆ। ਮੇਲੇ ਜੀਅੜਿਆ ਪਰਦੇਸੀਆ ਕਿਤ ਭਵੇ ਜੰਜਾਲੇ ਰਾਮ, ਸਾਚਾ ਸਾਹਿਬ ਮਨ ਬਸੇ ਕੀ ਫਾਸੇ ਜਮ ਜਾਲੇ ਰਾਮ, ਮੱਛਲੀ ਬਿਛੁੰਨੀ ਨੈਣ ਰੁੰਨੀ ਜਾਲ ਬਾਧਕ ਪਾਇਆ, ਸੰਸਾਰ ਮਾਇਆ ਮੋਹ ਮਿੱਠਾ ਅੰਤ ਭਰਮ ਚੁਕਾਇਆ। ਭਗਤ ਕਰ ਚਿਤ ਲਾਏ ਹਰ ਸਿਉਂ ਛੋੜ ਮਨੋ ਅੰਦੇਸਿਆ, ਸੱਚ ਕਹੇ ਨਾਨਕ ਚੇ ਤੇਰੇ ਮਨ ਜੀਅੜਿਆ ਪਰਦੇਸਿਆ। ਨਦੀਆਂ ਬਾਪ ਵਿਛੁੰਨਿਆ ਮੇਲਾ ਸੰਜੋਗੀ ਰਾਮ, ਜੁਗ ਜੁਗ ਮਿੱਠਾ ਬਿਸ ਭਰੇ ਕੋ ਜਾਣੇ ਜੋਗੀ ਰਾਮ, ਕੋਈ ਸਹਿਜ ਜਾਣੇ ਹਰ ਪਛਾਣ ਸਤਿਗੁਰ ਜਿਨ ਅਚੇਤਿਆ। ਬਿਨ ਨਾਮ ਹਰ ਕੇ ਭਰਮ ਭੁੱਲੇ ਪਚੇ ਮੁਗਧ ਅਚੇਤਿਆ। ਹਰ ਨਾਮ ਭਗਤ ਨਾ ਰਿਹਦੇ ਸਾਚਾ, ਹਰ ਨਾਮ ਭਗਤ ਨਾ ਰਿਹਦੇ ਸਾਚਾ, ਸੇ ਅੰਤ ਨਾ ਹੀ ਰੁੰਨਿਆ, ਸੱਚ ਕਹੇ ਨਾਨਕ ਸਬਦ ਸਾਚੇ ਮੇਲ ਚਿਰੀ ਵਿਛੁੰਨਿਆ। ਸੱਚ ਕਹੇ ਨਾਨਕ ਸਬਦ ਸਾਚੇ ਮੇਲ ਚਿਰੀ ਵਿਛੁੰਨਿਆ। ਇੱਕ ਓਂਕਾਰ ਸਤਿਗੁਰ ਪ੍ਰਸਾਦ ਆਸਾ ਮਹੱਲਾ ਤੀਜਾ ਸ਼ਾਂਤ ਕਾਰ ਪਹਿਲਾ। ਹਮ ਕਰੇ ਸੱਚਾ ਸੁਹਿਲਾ, ਸੱਚੇ ਸਬਦ ਸੁਹਾਇਆ ਰਾਮ, ਧਨ ਪਿਰ ਮੇਲ ਪਿਆ ਪ੍ਰਭ ਆਪ ਮਿਲਾਇਆ ਰਾਮ, ਪ੍ਰਭ ਆਪ ਮਿਲਾਇਆ ਸੱਚ ਮਨ ਵਸਾਇਆ, ਕਾਮਣ ਸਹਿਜੇ ਮਾਥੀ ਗੁਰ ਸਬਦ ਸੰਗਾਰੀ ਸਾਜ ਪਿਆਰੀ, ਸਦਾ ਰਵੇ ਰੰਗ ਰਾਤੀ ਆਪ ਗਵਾਏ ਹਰ ਬਰ ਪਾਏ, ਤਾਂ ਹਰ ਰਸ ਮਨ ਵਸਾਇਆ, ਕਹੋ ਨਾਨਕ ਗੁਰ ਸਬਦ ਸਵਾਰੀ ਸਫਲਿਓ ਜਨਮ ਸਵਾਇਆ। ਦੂਜੜੇ ਕਾਮਣ ਭਰਮ ਭੁੱਲੀ ਹਰ ਵਰ ਨਾ ਪਾਏ ਰਾਮ, ਕਾਮਣ ਗੁਣ ਨਾਹੀਂ ਬਿਰਥਾ ਜਨਮ ਗਵਾਏ ਰਾਮ, ਬਿਰਥਾ ਜਨਮ ਗਵਾਏ ਮਨਮੁਖ ਅਗਿਆਨੀ ਅਵਗੁਣ ਬੰਤੀ ਦੂਰੇ, ਆਪਣਾ ਸਤਿਗੁਰ ਸੇਵ ਸਦਾ ਸੁਖ ਪਾਇਆ, ਤਾਂ ਪਿਰ ਮਿਲਿਆ ਹਦੂਰੇ ਦੇਖ ਪਿਰ

0: ਦੇਖ ਪੈਰ ਵਿਕਸੀ ਅੰਦਰੋਂ ਰੈਸੀ ਸੱਚੇ ਸ਼ਬਦ ਸੁਹਾਏ ਨਾਨਕ ਬਿਨ ਨਾਮੇ ਕਾਮਣ ਭਰਮ ਭਲਾਣੀ ਨਾਨਕ ਬਿਨ ਨਾਮੇ ਕਾਮਣ ਭਰਮ ਭਲਾਣੀ ਮਿਲ ਪ੍ਰੀਤਮ ਸੁਖ ਪਾਏ ਫਿਰ ਸੰਗ ਕਾਮਣ ਜਾਣਿਆ ਗੁਰ ਮੇਲ ਮਲਾਈ ਰਾਮ ਅੰਦਰ ਸ਼ਬਦ ਮਿਲੀ ਸਹਿਜੇ ਤਪਤ ਬਜਾਈ ਰਾਮ ਸ਼ਬਦ ਬਜਾਏ ਸ਼ਬਦ ਤਪਤ ਬਜਾਈ ਸ਼ਬਦ ਤਪਤ ਬਜਾਈ ਅੰਤਰ ਸ਼ਾਂਤ ਆਈ ਸਹਿਜੇ ਹਰ ਰਸ ਚਾਖਿਆ ਮਿਲ ਪ੍ਰੀਤਮ ਆਪਣੇ ਸਦਾ ਰੰਗ ਮਾਣੇ ਸੱਚੇ ਸ਼ਬਦ ਸੁਭਾਖਿਆ ਪੜ ਪੜ ਪੰਡਤ ਮੋਨੀ ਥਾਕੇ ਭੇਖੀ ਮੁਕਤ ਨਾ ਪਾਈ ਨਾਨਕ ਬਿਨ ਭਗਤੀ ਜਗ ਬਹੁਰਾਨਾ ਸੱਚੇ ਸ਼ਬਦ ਮਿਲਾਈ ਸਾ ਧਨ ਮਨ ਆਨੰਦ ਪਿਆ ਹਰ ਜੀਓ ਮਿਲ ਪਿਆਰੇ ਰਾਮ ਸਾਧਨ ਹਰ ਕੇ ਰਸ ਰਸੀ ਗੁਰ ਕੇ ਸ਼ਬਦ ਅਪਾਰੇ ਰਾਮ ਗੁਰ ਸ਼ਬਦ ਅਪਾਰੇ ਮਿਲੇ ਪਿਆਰੇ ਸਦਾ ਗੁਣ ਸਾਰੇ ਮਨ ਬਸੇ ਛੇ ਸੁਹਾਵੇ ਜਾਂ ਪਰ ਰਾਵੇ ਮਿਲ ਪ੍ਰੀਤਮ ਅਬ ਗੁਣ ਨਸੇ ਜਿਤ ਘਰ ਹਰ ਨਾਮ ਸਦਾ ਧਿਆਈਏ ਜਿਤ ਘਰ ਹਰ ਨਾਮ ਹਰ ਸਦਾ ਧਿਆਈਏ ਸੋਇਲੜਾ ਜੁਗ ਚਾਰੇ ਨਾਨਕ ਨਾਮ ਮਿਲ ਨਾਨਕ ਨਾਮ ਰਤੇ ਸਦਾ ਆਨੰਦ ਹੈ ਮਿਲਿਆ ਕਾਰਜ ਸਾਰੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਸਾ ਮਹੱਲਾ ਤੀਜਾ ਸ਼ਾਂਤ ਘਰ ਤੀਜਾ ਸਾਜਨ ਮੇਰੇ ਪ੍ਰੀਤਮ ਹੋ ਤੁਮ ਸਹਿ ਕੀ ਭਗਤ ਕਰੇ ਹੋ ਗੁਰ ਸੇਵੋ ਸਦਾ ਆਪਣਾ ਨਾਮ ਪਦਾਰਥ ਲੇ ਹੋ ਭਗਤ ਕਰੋ ਤੁਮ ਸਹਿ ਕੇਰੀ ਜੋ ਸਹਿ ਪਿਆਰੇ ਭਾਵੇ ਆਪਣਾ ਭਾਣਾ ਤੁਮ ਕਰੋ ਫਿਰ ਸਹਿ ਖੁਸ਼ੀ ਨਾ ਆਵੇ ਭਗਤ ਭਾਏ ਭਗਤ ਭਾਵ ਆ ਮਾਰਗ ਬਿਖੜਾ ਗੁਰੂ ਦੁਆਰੇ ਕੋ ਪਾਵੇ ਕਹਿ ਨਾਨਕ ਜਿਸ ਕਰੇ ਕਿਰਪਾ ਸੋ ਹਰ ਭਗਤੀ ਚਿੱਤ ਲਾਵੇ ਮੇਰੇ ਮਨ ਬਰਾਗੀਆ ਤੂੰ ਬਰਾਗ ਕਾਰ ਕਿਸ ਦਿਖਾਵੇ ਹਰ ਸੁਰੜਾ ਤੈਨ ਸਾਧ ਸਦਾ ਜੋ ਹਰ ਗੁਣ ਗਾਵੇ ਕਰ ਬੈਰਾਗ ਛੋੜ ਪਖੰਡ ਕਰ ਬੈਰਾਗ ਛੋੜ ਪਖੰਡ ਜੋ ਸੋ ਸਭ ਕਿਛ ਜਾਣੇ ਜਲ ਥਲ ਮੇਜਲ ਏਕੋ ਸੋਈ ਗੁਰਮੁਖ ਹੁਕਮ ਪਛਾਣੇ ਜਿਨੇ ਹੁਕਮ ਪਛਾਤਾ ਹਰੀ ਕੇਰਾ ਸੋਈ ਸਰਬ ਸੁਖ ਪਾਵੇ ਇਵ ਕਹੇ ਨਾਨਕ ਸੋ ਬਰਾਗੀ ਅੰਦਨ ਹਰ ਲਿਵ ਲਾਵੇ ਜੈ ਜੈ ਮਨ ਤੂੰ ਧਾਮਦਾ ਤਹਿ ਤੈ ਹਰ ਤੇਰੇ ਨਾਲੇ ਮਨ ਸਿਆਣਪ ਛੋੜੀਐ ਗੁਰ ਕਾ ਸ਼ਬਦ ਸੰਭਾਲੇ ਸਾਥ ਤੇਰੇ ਸੋ ਸਦਾ ਸਾਥ ਤੇਰੇ ਸੋ ਸਦਾ ਹੈ ਇੱਕ ਖੈਨ ਹਰ ਨਾਮ ਸੰਭਾਲੇ ਜਨਮ ਜਨਮ ਕੇ ਤੇਰੇ ਪਾਪ ਕੱਟੇ ਅੰਤ ਪਰਮ ਪਦ ਪਾਵੇ ਸਾਚੇ ਨਾਲ ਤੇਰਾ ਗੰਢ ਲਾਗੇ ਗੁਰਮੁਖ ਸਦਾ ਸੰਭਾਲੇ ਇਉਂ ਕਹੇ ਨਾਨਕ ਜੈ ਮਨ ਤੂੰ ਧਾਮਦਾ ਤੈ ਹਰ ਤੇਰੇ ਸਦਾ ਨਾਲੇ ਸਤਿਗੁਰ ਮਿਲਿਆ ਧਾਵਤ ਥੰਮਿਆ ਸਤਿਗੁਰ ਮਿਲਿਆ ਧਾਵਤ ਥੰਮਿਆ ਨਿਜ ਘਰ ਵਾਸਾ ਆਏ ਨਾਮ ਬਿਹਾਜੇ ਨਾਮ ਲਏ ਨਾਮ ਰਹੇ ਸਮਾਏ ਧਾਵਤ ਥੰਮਿਆ ਸਤਿਗੁਰ ਮਿਲਿਆ ਦਸਮਾ ਦੁਆਰ ਪਾਇਆ ਤਿੱਥੇ ਅੰਮ੍ਰਿਤ ਭੋਜਨ ਸਹਿਜ ਤੁਣ ਉਪਜੇ ਜਿਤ ਸ਼ਬਦ ਜਗਤ ਥੰਮ ਰਹਾਇਆ ਤੈ ਅਨੇਕ ਬਾਜੇ ਸਦਾ ਆਨੰਦ ਹੈ ਸੱਚੇ ਸ਼ਬਦ ਸਮਾਏ ਇਉਂ ਕਹੇ ਨਾਨਕ ਸਤਿਗੁਰ ਮਿਲਿਆ ਧਾਵਤ ਥੰਮਿਆ ਨਿਜ ਘਰ ਬਚਿਆ ਆਏ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਹਰ ਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਣ। ਮਨ ਹਰ ਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਣ। ਮੂਲ ਪਛਾਣੇ ਤਾਂ ਸੌ ਜਾਣੇ, ਮਰਨ ਜੀਵਨ ਕੀ ਸੋਝੀ ਹੋਈ, ਗੁਰਪ੍ਰਸਾਦੀ ਇੱਕੋ ਜਾਣੇ ਤਾਂ ਦੂਜਾ ਭਾਵ ਨਾ ਹੋਈ। ਮਨ ਸ਼ਾਂਤ ਆਈ ਬੱਜੀ ਵਧਾਈ, ਤਾਂ ਹੋਆ ਪ੍ਰਵਾਨ, ਇਉਂ ਕਹੇ ਨਾਨਕ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਮਨ ਤੂੰ ਗਾਰਬ ਅਟਿਆ ਗਾਰਬ ਲਦਿਆ ਜਾਏ, ਮਾਇਆ ਮੋਹਣੀ ਮੋਹਿਆ ਫਿਰ ਫਿਰ ਜੋਨੀ ਪਵਾਹੇ। ਗਾਰਬ ਲਾਗਾ ਜਾਹੇ ਮੁਗਧ ਮਨ, ਅੰਤ ਗਿਆ ਪਛਤਾਵੇ ਅਹੰਕਾਰ ਤਿਸਨਾ ਰੋਗ ਲਾਗਾ, ਬਿਰਥਾ ਜਨਮ ਗਵਾਵੇ। ਮਨ ਮੁਖ ਮੁਗਧ ਚੇਤੇ ਨਾਹੀਂ, ਆਗੇ ਗਿਆ ਪਛਤਾਵੇ, ਇਉਂ ਕਹੇ ਨਾਨਕ ਮਨ ਤੂੰ ਗਾਰਬ ਅਟਿਆ ਗਾਰਬ ਲਦਿਆ ਜਾਵੇ। ਮਨ ਤੂੰ ਮਤ ਜਾ ਮਨ ਨੂੰ ਮਤ ਮਾਣ ਕਰੇ, ਮਨ ਤੂੰ ਮਤ ਮਾਣ ਕਰੇ, ਜੇ ਹੋਂ ਕਿਛ ਜਾਣਦਾ ਗੁਰਮੁਖ ਨਿਮਾਣਾ ਹੋਵੇ। ਅੰਤਰ ਅਗਿਆਨ ਹੋਂ ਬੁੱਧ ਹੈ, ਸੱਚ ਸ਼ਬਦ ਮਿਲਾਵਾ ਸ਼ਬਦ ਸ਼ਬਦ ਮਲਕ ਹੋਵੇ। ਹੋਏ ਨਿਮਾਣਾ ਸਤਿਗੁਰੇ ਆਗੇ, ਮਤ ਕਿਛ ਆਪ ਲਿਖਾਵੇ, ਆਪਣੇ ਅਹੰਕਾਰ ਜਗਤ ਜਲਿਆ ਮਤ ਤੂੰ ਆਪਣਾ ਆਪ ਗਵਾਵੇ। ਸਤਿਗੁਰ ਕੇ ਭਾਣੇ ਕਰੇ ਕਾਰ, ਸਤਿਗੁਰ ਕੇ ਭਾਣੇ ਲਾਗ ਰਹੋ, ਇਉਂ ਕਹੇ ਨਾਨਕ ਆਪ ਛੱਡ ਸੁੱਖ ਪਾਵੇ। ਮਨ ਨਿਵਾਣਾ ਤਨ ਸੋ ਬੇਲਾ, ਜਿਤ ਮੈਂ ਸਤਿਗੁਰ ਮਿਲਿਆ ਸੋ ਸੋ ਚਿੱਤ ਆਇਆ, ਮਹਾਂਆਨੰਦ ਸਹਿਜ ਪਿਆ ਮਨ ਤਨ ਸੁਖ ਪਾਇਆ। ਸੱਚਾ ਸੋ ਚਿੱਤ ਆਇਆ ਮਨ ਵਸਾਇਆ, ਆਪ ਗੁਣ ਸਾਹਿਬ ਵਸਾਰੇ, ਜਾਤ ਸੁਭਾਣਾ ਗੁਣ ਪ੍ਰਗਟ ਹੋਏ, ਸਤਿਗੁਰ ਆਪ ਸਵਾਰੇ, ਛੇ ਜਨ ਪ੍ਰਵਾਨ ਹੋਏ, ਜਿਨੀ ਇੱਕ ਨਾਮ ਦ੍ਰਿੜਿਆ ਦੁਤਿਆ ਭਾਉ ਚੁਕਾਇਆ, ਇਉਂ ਕਹੇ ਨਾਨਕ ਸਤਿਗੁਰ ਮਿਲਿਆ। ਇਉਂ ਕਹੇ ਨਾਨਕ ਧਨ ਸੋ ਬੇਲਾ, ਜੈ ਮੈਂ ਸਤਿਗੁਰ ਮਿਲਿਆ ਸੋ ਸੋਚਦਾ। ਇੱਕ ਜੰਦ ਭਰਮ ਭੁੱਲੇ, ਇੱਕ ਜੰਦ ਭਰਮ ਭੁੱਲੇ ਤਿੰਨ ਸਹਿ ਆਪ ਭੁਲਾਏ, ਦੂਜੇ ਪਾਏ ਫਿਰੇ ਹੋਮੇ ਕਰਮ ਕਮਾਏ। ਤਿੰਨ ਸਹਿ ਆਪ ਭੁਲਾਏ ਕੋ ਮਾਰਗ ਪਾਏ, ਤਿੰਨ ਕਾ ਕਛ ਨਾ ਵਸਾਈ, ਤਿੰਨ ਕੀ ਗਤ ਅਵਗਤ ਤੂੰ ਹੈ ਜਾਣੇ, ਜਿਨ ਇਹ ਰਚਨ ਰਚਾਈ, ਹੁਕਮ ਤੇਰਾ ਖਰਾ ਭਾਰਾ ਗੁਰਮੁਖ ਕਿਸੇ ਬਜਾਏ। ਕਿਉਂ ਕਹੇ ਨਾਨਕ ਕਿਆ ਜਾਂ ਤਾਂ ਵਿਚਾਰੇ, ਜਾਂ ਤੁਦ ਭਰਮ ਭੁਲਾਏ। ਸੱਚੇ ਮੇਰੇ ਸਾਹਿਬਾ, ਸੱਚੀ ਤੇਰੀ ਵਡਿਆਈ, ਤੂੰ ਪਾਰ ਬ੍ਰਹਮ ਬੇਅੰਤ ਸੁਆਮੀ, ਤੇਰੀ ਕੁਦਰਤ ਕਹਿਣ ਨਾ ਜਾਈ। ਸੱਚੀ ਤੇਰੀ ਵਡਿਆਈ, ਜਾ ਕੋ ਤੁਧ ਮਨ ਵਸਾਈ, ਸਦਾ ਤੇਰੇ ਗੁਣ ਗਾਵੇ, ਤੇਰੇ ਗੁਣ ਗਾਵੇ, ਜਾਂ ਤੁਧ ਪਾਵੇ ਤੇਰੇ ਗੁਣ ਗਾਵੇ, ਜਾਂ ਸੱਚੇ ਚੋਂ ਜਿਸਨੂੰ ਤੂੰ ਆਪੇ ਮੇਲੇ, ਸੋ ਗੁਰਮੁਖ ਰਹੇ ਸਮਾਈ। ਇਉਂ ਕਹੇ ਨਾਨਕ ਸੱਚੇ ਮੇਰੇ ਸਾਹਿਬਾ, ਸੱਚੀ ਤੇਰੀ ਵਡਿਆਈ। ਰਾਗ ਆਸਾ ਸ਼ਾਂਤ ਮਹਿਲਾ ਝੂਠਾ ਘਰ ਪਹਿਲਾ, ਇੱਕੋਂ ਕਰ ਸਤਿਗੁਰ ਪ੍ਰਸਾਦ। ਜੀਵਨੋਂ ਮੈਂ ਜੀਵਨ ਪਾਇਆ ਗੁਰਮੁਖ ਭਾਏ ਰਾਮ, ਹਰ ਨਾਮੋ ਹਰ ਨਾਮ ਦੇਵੇ ਮੇਰੇ ਪ੍ਰਾਣ ਵਸਾਏ ਰਾਮ। ਹਰ ਹਰ ਨਾਮ ਮੇਰੇ ਪ੍ਰਾਣ ਵਸਾਏ, ਸਭ ਸੰਥਾ ਦੁੱਖ ਗਵਾਇਆ, ਅਦ੍ਰਿਸ਼ਟ ਅਗੋਚਰ ਗੁਰ ਬਚਨ ਧਿਆਇਆ, ਪਵਿੱਤਰ ਪਰਮ ਪਦ ਪਾਇਆ। ਅਨ ਧੁਨ ਬਾਜੇ ਨਿਤ ਬਾਜੇ, ਗਾਈ ਸਤਿਗੁਰ ਬਾਣੀ। ਨਾਨਕ ਦਾਤ ਕਰੀ ਪ੍ਰਭ ਦਾਤੇ, ਜੋਤੀ ਜੋਤ ਸਮਾਣੀ। ਮਨ ਮੁੱਖਾਂ ਮਨ ਮੁੱਖ ਮੂਵੇ, ਕਾ ਮੇਰੀ ਕਰ ਮਾਇਆ ਰਾਮ। ਖਿਨ ਆਵੇ ਖਿਨ ਜਾਵੇ, ਦੁਰਗੰਧ ਮੜੇ ਚਿਤ ਲਾਇਆ ਰਾਮ। ਲਾਇਆ ਦੁਰਗੰਧ ਮੜੇ ਚਿਤ ਲਾਗਾ, ਜਿਉਂ ਰੰਗ ਕਸੁੰਬ ਦਿਖਾਇਆ। ਖਿਨ ਪੂਰਬ ਖਿਨ ਪੱਛਮ ਛਾਏ, ਜਿਉਂ ਚੱਕ ਘੁਮਿਆਰ ਪਵਾਇਆ। ਦੁੱਖ ਖਾਵੇ ਦੁੱਖ ਸਾਂਚੇ ਭੋਗੇ, ਦੁੱਖੇ ਬਿਰਧ ਵਧਾਈ। ਨਾਨਕ ਬਿਖਮ ਸੁਹੇਲਾ ਧਰੀਏ, ਜਾਂ ਆਵੇ ਗੁਰ ਸਰਨ ਆਈ। ਮੇਰਾ ਠਾਕਰੋ ਠਾਕਰ ਨੀਕਾ,
1: ਸੁਣ ਸਮਾਵੈ ਵਣਜਾਰੇ ਕੇ ਭਾਤੀ ਆਵੇ। ਲਾਹਾ ਹਰ ਨਾਮ ਲੈ ਜਾਹੇ, ਨਾਨਕ ਮੰਤਨ ਅਰਪ ਗੁਰੇ ਅੱਗੇ। ਜਿਸ ਪ੍ਰਭ ਸੋ ਪਾਏ, ਰਤਨਾਰਨ ਪਦਾਰਥ ਬਹੁ ਸਾਗਰ ਭਰਿਆ ਰਾਮ। ਬਾਣੀ ਗੁਰਬਾਣੀ ਲਾਗੇ ਤਿਨਹਾ ਚੜਿਆ ਰਾਮ, ਗੁਰਬਾਣੀ ਲਾਗੇ ਤਿਨਹਾ ਚੜਿਆ। ਨਿਰਮੋਲ ਰਤਨ ਪਾਰ, ਹਰ ਹਰ ਨਾਮ ਅਤੋਲ ਕਪਾਇਆ। ਤੇਰੀ ਭਗਤ ਪਰੇ ਭੰਡਾਰ,

ਗੁਰਮੁਖ ਪਾਰ ਲੰਘਾਏ। ਹਲਤ ਬਦ ਰਾਮ ਨਾਮ ਸੁਹਿਲ ਗੁਰਮੁਖ ਕਰਨੀ ਸਾਰੀ, ਨਾਨਕ ਦਾਤ ਦਇਆ ਕਰ ਦੇਵੇ ਰਾਮ ਨਾਮ ਨਿਸਤਾਰੀ।

ਲਾਗੀ ਰਾਮ ਮਾਇਆ ਮਨ ਲਾਗੀ ਮੁੜ ਪਏ ਅਪਾਗੀ ਜਿਨ ਰਾਮ ਨਾਮ ਨੈ ਪਾਇਆ ਨੇ ਕਰਮ ਕਰੇ ਅਗੇ ਅਭਿਮਾਨੀ ਹਰ ਰਾਮੋ ਨਾ ਨਾਮ ਸੁਰਾਏ ਮਹਾਂ ਵਿਕਮ ਜਮ ਪੰਥ ਦੇਹਲਾ ਕਲੂਖਤ ਕਾਲੂਖਤ ਮੋਹਨ ਦਿਆਰਾ ਨਾਨਕ ਗੁਰਮੁਖ ਨਾਮ ਤੇ ਆਇਆ ਤਾ ਪਾਏ ਮੁਖ ਦੁਆਰਾ ਰਾਮੋ ਰਾਮ ਨਾਮ ਗੁਰ ਰਾਮ ਗੁਰਮੁਖੇ ਜਾਣੇ ਰਾਮ ਏ ਮਨੋ ਆਖਿਨ ਉਪਿਆ ਲੀਕ ਭਰਮਦਾਇਕ ਕਰਿਆ ਨੇ ਰਾਮ ਮਨ ਇਕਤ ਕਰਿਆ ਨੇ ਆ ਸਭ ਲਗਤਮਿਤ ਜਾਣੇ ਹਰ ਰਾਮੋ ਨਾ ਨਾਮ ਰਸਾਏ ਜਨਕੀ ਪੈਜ ਰਖੇ ਰਾਮ ਨਾਮਾ ਪ੍ਰਹਲਾਦ ਉਰਧਾਰ ਤਰਾਏ ਰਾਮੋ ਰਾਮ ਰਮੋ ਰਮ ਉਚਾ ਗੁਣ ਕਹਿਤੇ ਅੰਤ ਨ ਪਾਇਆ ਨਾਨਕ ਰਾਮ ਨਾਮ ਸੁਣ ਭੀਨੇ ਰਾਮੇ ਨਾਮ ਸਮਾਇਆ ਜਿਨੇ ਅੰਤਰੇ ਰਾਮ ਨਾਮ ਵਸੈ ਤਿਨ ਚਿੰਤਾ ਸਭ ਗੁਆਇਆ ਰਾਮੋ ਸਭ ਅਰਥ ਸਭ ਧਰਮ ਮਿਲੇ ਮਨ ਚਿੰਦਿਆ ਸੋ ਫੁਲ ਪਾਇਆ ਰਾਮ ਮਨ ਚਿੰਦਿਆ ਫੁਲ ਪਾਇਆ ਰਾਮ ਨਾਮ ਤੇ ਆਇਆ ਰਾਮ ਨਾਮ ਗੁਣ ਗਾਏ ਦੁਰਮਤ ਕੁਬਦ ਗਈ ਸੁਧ ਹੋਈ ਰਾਮ ਨਾਮ ਮਨ ਲਾਏ ਸਫਲ ਜਨਮ ਸਰੀਰ ਸਭ ਹੋਆ ਜਿਤ ਰਾਮ ਨਾਮ ਪਰੇ ਵਾਸਿਆ ਨਾਨਕ ਹਰ ਭਜ ਸਦਾ ਦਿਨ ਰਾਤੀ ਗੁਰਮੁਖ ਨਿਜ ਕਰ ਵਾਸਿਆ ਜਿਨ ਸਰਦਾ ਰਾਮ ਨਾਮ ਲਾਗੀ ਤਿਨ ਜੂ ਦੂਜੇ ਅਚਿਤ ਨ ਲਾਏ ਆ ਰਾਮ ਜੇ ਧਰਤੀ ਸਭ ਕੰਚਨ ਕਰਦੀ ਜੇ ਬਿਨ ਨਾਵੇ ਅਵਰ ਨ ਪਾਇਆ ਰਾਮ ਰਾਮ ਨਾਮ ਅਣ ਪਾਇਆ ਪਰਮ ਸੁਖ ਪਾਇਆ ਅੰਤ ਚਲਦਿਆ ਨਾਲ ਸਿਖਾਏ ਰਾਮ ਨਾਮ ਤਣ ਪੂੰਜੀ ਸੰਚੇ ਨਾ ਡੂਬੇ ਨਾ ਜਾਏ ਰਾਮ ਨਾਮ ਸੇ ਜੁਗ ਮੈਂ ਤੁਲਹਾ ਜਮਕਾਲ ਨੇੜ ਨ ਆਵੇ ਗੁਰ ਨਾਨਕ ਗੁਰਮੁਖ ਰਾਮ ਪਛਾਤਾ ਕਰ ਕਿਰਪਾ ਆਪ ਮਿਲਾਵੇ ਰਾਮੋ ਰਾਮ ਨਾਮ ਸਤੇ ਸਤ ਗੁਰਮੁਖ ਜਾਣਿਆ ਰਾਮ ਸੇਵਕੋ ਗੁਰ ਸੇਵਾ ਲਾਗਾ ਮਨ ਜਿਨ ਮਨ ਤਣ ਅਰਪ ਚੜਾਇਆ ਰਾਮ ਮਨ ਤਣ ਅਰਪਿਆ ਬਹੁਤ ਮਨ ਸਰਦੇ ਆ ਗੁਰ ਸੇਵਕ ਪਾਏ ਮਿਲਾਏ ਦੀਨਾ ਨਾਜੀਆਂ ਕਾ ਦਾਤਾ ਪੂਰੇ ਗੁਰ ਤੇ ਪਾਏ ਗੁਰਸਿੱਖ ਸਿੱਖ ਗੁਰੂ ਹੈ ਏਕੋ ਗੁਰ ਉਪਦੇਸ਼ ਚਲਾਏ ਰਾਮ ਨਾਮ ਮੰਦ ਹਿਰਦੇ ਦੇਵੇ ਨਾਨਕ ਮਿਲਣ ਸੁਭਾਏ ਕੋ ਓਂਕਾਰ ਸਤਿਗੁਰੂ ਪ੍ਰਸਾਦ ਅਸ ਸੰਤ ਮਹੱਲਾ ਚੌਥਾ ਘਰ ਦੂਜਾ

ਆਪਣ ਜਾਣ ਦਿਓ ਆਵਣ ਜਾਣਾ ਭਰਮ ਪੋ ਚੁੱਕਾ ਆਵਣ ਜਾਣਾ ਭਰਮ ਪੋ ਪਾਗ ਹਰ ਹਰ ਹਰ ਗੁਣ ਗਾਇਓ ਜਨਮ ਜਨਮ ਕੇ ਕਿਲ ਵਿਖ ਦੇ ਕੁਤਰੇ ਹਰ ਹਰ ਨਾਮ ਸਮਾਇਆ ਜਿਨ ਹਰ ਧਿਆਇਆ ਧੁਰ ਭਾਗ ਤਿਵੇਂ ਲਿਖ ਪਾਇਆ ਤਿਨ ਸਫਲ ਜਨਮ ਪਰਵਾਣ ਜੀਓ ਹਰ ਹਰ ਮਨ ਪਾਇਆ ਪਰਮ ਸੁਖ ਪਾਇਆ ਹਰ ਲਾਹ ਪਦ ਨਿਰਵਾਣ ਜੀਓ ਜਿਨ ਹਰ ਮੀਟ ਲਗਾਨਾ ਤੇ ਜਨ ਪਰਦਾਨਾ ਤੇ ਉੱਤਮ ਹਰ ਹਰ ਲੋਕ ਦਿਓ ਹਰ ਨਾਮ ਵਡਾਈ ਹਰ ਨਾਮ ਸਖਾਏ ਗੁਰ ਸ਼ਬਦੀ ਹਰ ਸਭੋਗ ਦਿਓ ਹਰ ਸਭੋਗ ਮਾਨ ਨਿਰਜੋਗ ਵਡਭਾਗੀ ਹਰ ਸੁਭਾਏ ਆ ਸੇ ਧੰਨ ਵਡੇ ਸਤਿਪੁਰਖ ਪੂਰੈ ਜਿਨ ਗੁਰਮਤਿ ਨਾਮ ਤੇ ਆਏ ਆ।

ਹਾਂਜੀ ਸਤਿਯੁਗ ਸਭ ਸੰਤੋਖ ਸਰੀਰ ਪਗਚਾਰੇ ਧਰਮ ਤੇ ਆਣ ਜੀਓ ਤੇ ਤਾਜੁਗ ਆਏ ਅੰਤਰ ਜੋਰ ਪਾਏ ਜਾ ਸੰਜਮ ਕਰਮ ਕੁਮਾਏ ਜੀਉ ਜਗ ਪਗ ਚੌਥਾ ਪਾ ਖਿਸਕਿਆ ਤ੍ਰੈ ਪਗ ਟਿਕਿਆ ਮਨ ਹਿਰਦੇ ਕਾ ਕ੍ਰੋਧ ਜਲਾਏ ਜੀਓ ਮਨ ਹਿਰਦੇ ਕ੍ਰੋਧ ਮਹਾਂ ਬਿਸਲੋ ਦੇ ਨਿਰਭਤਾਵੈ ਲੜ ਦੁਖ ਪਾਏ ਆ।

ਤਰਜੋਰਪਾਇਆ ਜਾ ਸੰਜਮ ਕਰਮ ਕੁਮਾਏ ਜੀ ਜਗ ਦੁਆਪਰ ਆਇਆ ਭਰਮ ਭਰਮਾਇਆ ਹਰ ਗੋਪੀ ਕਾਣ ਉਪਾਇ ਜੀ ਤਪ ਤਾਪਣ ਤਪ ਪਾ ਜਗ ਪੁੰਨ ਰੰਭੈ ਅਤਿ ਕਿਰਿਆ ਕਰਮ ਕੁਮਾਏ ਜੀ ਕਿਰਿਆ ਕਰਮ ਕੁਮਾਇਆ ਪਗ ਦੁਇ ਖਿਸਕਿਆ ਦੁਇ ਪਗ ਟਿਕੇ ਟਿਕਾਏ ਜੀ ਮਹਾਂ ਜੁਦ ਜੋਤ ਬਹੁ ਕੀਨੈ ਵਿੱਚ ਹੋਮੇ ਪਚੇ ਪਚਾਏ ਜੀ ਦੀਨ ਦਿਆਲ ਗੁਰ ਸਾਧ ਮਿਲਾਇਆ ਮਿਲ ਸਤਿਗੁਰ ਮਲ ਲੈ ਜਾਏ ਜੀ ਜਗ ਦੁਆਪ ਜੁਗ ਦੁਆਪਰ ਆਇਆ ਭਰਮ ਭੁਲਾਏ ਆ

ਗੁਰ ਸ਼ਬਦ ਕਮਾਇਆ ਕਦਰ ਪਾਇਆ ਹਰੇ ਕੀਰਤ ਹਰੇ ਸ਼ਾਂਤ ਲੈ ਪਾਏ ਜੀ ਹਰ ਕੀਰਤ ਰੁਤ ਆਈ ਹਰ ਨਾਮ ਵਡਾਈ ਹਰ ਹਰ ਨਾਮ ਲਖੇਤ ਜਮਾਇਆ ਕੁਲ ਜੁਗ ਬੀਜ ਬੇ ਬਿਨਾਵੇ ਸਭ ਲਾਹਾ ਮੁੜ ਗਵਾਏ ਆ ਜਾਨਾਨੀ ਗੁਰਪੂਰਾ ਪਾਇਆ ਮਨ ਹਿਰਦੇ ਨਾਮ ਲੈ ਜਾਏ ਨਾਮ ਲਿਖਾਏ ਜੀਓ ਕਲ ਯੁਗ ਹਰ ਕੀਆ ਭਗਤ ਰਖਿਸ ਗਿਆ ਭਗ ਚੌਥਾ ਟਿਕੇ ਟਿਕਾਏ ਜੀਓ ਆਸਾ ਮਹੱਲਾ ਚੌਥਾ ਹਰ ਕੀਰਤ ਮਨ ਭਾਈ ਪਰਮ ਗਤ ਪਾਈ ਹਰ ਮਨ ਤਨ ਮਿਠਲ ਗਣ ਜੀਓ ਹਰ ਹਰ ਰਸ ਪਾਏ ਗੁਰਮਤ ਹਰ ਧਿਆਇਆ ਤੁਰਮਸਤਕ ਭਾਗ ਪੁਰਾਣ ਜੀਓ ਤੁਰਮਸਤਕ ਭਾਗ ਹਰ ਨਾਮ ਸੁਹਾਗ ਹਰ ਨਾਮੇ ਹਰ ਗੁਣ ਗਾਏ ਆ ਮਸਤਕ ਮਣੀ ਪ੍ਰੀਤ ਬੋਬਾ ਪ੍ਰਗਟੀ ਹਰ ਨਾਮੇ ਹਰ ਸੁਹਾਇਆ ਜੋਤੀ ਜੋਤ ਮਿਲੀ ਪ੍ਰਭ ਪਾਇਆ ਮਿਲ ਸਤਿਗੁਰੂ ਮਨੁਆ ਮਾਣ ਜੀਓ ਹਰ ਕੀਰਤ ਮਨ ਭਾਈ ਪਰਮ ਗਤ ਪਾਈ ਹਰ ਮੰਤਨ ਮਿਠਲ ਗਣ ਜੀਓ ਹਰ ਹਰ ਜਸ ਗਾਇਆ ਪਰਮ ਪਦ ਪਾਇਆ ਤੇ ਉੱਤਮ ਜਨ ਪ੍ਰਧਾਨ ਜੀਓ ਤਿਨ ਹਮ ਚਰਨ ਸਿਰੇ ਵੈ ਖਿਨ ਖਿਨ ਭਗਤ ਹੋਵੈ ਜਿਨ ਹਰ ਮੀਠ ਲਗਾਣ ਜੀਓ ਹਰ ਮੀਠ ਮਿੱਠਾ ਲਾਇਆ ਪਰਮ ਸੁਖ ਪਾਇਆ ਮੁਖ ਭਾਗਾ ਰਤੀ ਚਾਰੈ ਗੁਰਮਤਿ ਹਰ ਗਾਇਆ ਹਰ ਹਰ ਉਰ ਪਾਇਆ ਹਰ ਨਾਮਾ ਕੰਠ ਤਾਰੇ ਸਭ ਏਕ ਦ੍ਰਿਸ਼ਟ ਸਮਤ ਸਭ ਦੇਖੈ ਸਭ ਆਤਮ ਰਾਮ ਪਛਾਣ ਜੀਓ ਹਰ ਹਰ ਜਸ ਗਾਇਆ ਪਰਮ ਪਦ ਪਾਇਆ ਤੇ ਉੱਤਮ ਜਨ ਪ੍ਰਧਾਨ ਜੀਓ ਸਤਸੰਗਤ ਮਨ ਪਾਈ ਹਰ ਸੁਨ ਸਾਇ ਵਿੱਚ ਸੰਗਤ ਹਰ ਰਸ ਹੋਏ ਜੀਓ ਹਰ ਹਰ ਰਾਧਿਆ ਗੁਰ ਸ਼ਬਦ ਵਿਗਾਸਿਆ ਬੀਜਾ ਵਰਣਕ ਹੋਏ ਜੀਓ ਅਵਰਣਕ ਹੋਏ ਹਰ ਅੰਮ੍ਰਿਤ ਸੋਏ ਜਿਨ ਚੇ ਪੀਆ ਸੋ ਵਿਦ ਜਾਣੈ ਧਨ ਧਨ ਗੁਰੂ ਪੂਰਾ ਪ੍ਰਭ ਪਾਇਆ ਲਗ ਸੰਗਤ ਨਾਮ ਪਛਾਣੈ

ਚੌਥਾ ਮਨ ਨਾਮ ਜਪਾਨਾ ਹਰ ਹਰ ਮਨ ਫਾਨਾ ਹਰ ਭਗਤ ਜਨਾ ਮਨ ਸਾਹਿਬ ਜੀਓ ਜੋ ਜਨ ਅਮਰ ਜੀਵੇ ਤਿਨੇ ਅੰਮ੍ਰਿਤ ਪੀਵੇ ਮਨ ਲਾਗਾ ਗੁਰਮਤਿ ਭਾਵ ਜੀਓ ਮਨ ਹਰ ਹਰ ਭਾਓ ਗੁਰੂ ਕਰੇ ਪਸਾਓ ਜੀਵਨ ਮੁਕਤ ਸੁਖ ਹੋਈ ਜੀਵਨ ਮਨ ਹਰ ਨਾਮ ਸੁਹੇਲੇ ਮਨ ਹਰ ਹਰ ਹਿਰਦੇ ਸੋਏ ਮਨ ਹਰ ਹਰ ਵਸਿਆ ਗੁਰਮਤਿ ਹਰ ਰਸਿਆ ਹਰ ਹਰ ਰਸ ਗਟਾ ਪਿਆਏ ਪਿਆਉ ਜੀਓ ਮਨ ਨਾਮ ਕੁ ਜਪਾਨਾ ਹਰ ਹਰ ਮਨ ਫਾਨਾ ਹਰ ਭਗਤ ਜਨਾ ਮਨ ਸਾਹਿਬ ਜੀਓ ਜਗ ਮਰਨ ਭਇਆ ਨਿਤਿਆ ਲੁਕਾਇਆ ਮਤ ਜਮ ਪਕੜੇ ਲੈ ਜਾਇ ਜੀਓ ਹਰ ਅੰਤਰ ਬਾਹਰ ਹਰ ਪ੍ਰਵੇ ਕੋਏ ਜਿਹੜਾ ਰੱਖੇ ਨਾ ਜਾਏ ਜੀੜਾ ਰੱਖੇ ਨਾ ਜਾਏ ਜੀਓ ਕਿਉ ਜਿਉ ਰਖੀ ਜੇ ਹਰ ਵਸਤ ਲੁੜੀ ਜੇ ਜਿਸਕੀ ਵਸਤ ਸੋ ਲੈ ਜਾਏ ਜੀਓ ਮਨ ਕੁ ਕਰਨ ਪਲਾਵ ਕਰ ਫਰਮੇ ਸਭ ਦਾਲ ਦੇ ਦੁੱਖ ਲੈ ਜਾਏ ਜੀਓ ਜਿਸਕੀ ਵਸਤ ਪ੍ਰਵਿਆਏ ਮਿਲਾ ਲੈ ਸੁਆਮੀ ਜਨ ਉਬਰੇ ਸ਼ਬਦ ਕਮਾਏ ਜੀਓ ਜਬ ਮਰਨ ਜਗ ਮਰਨ ਭਇਆ ਨਿਤਿ ਆਪ ਲੁਕਾਇਆ ਮੱਝਮ ਪੜੇ ਪਕੜੇ ਲੈ ਜਾਏ ਜੀਓ ਤੁਰ ਮਰਨ ਲਿਖਾਇਆ ਗੁਰਮੁਖ ਸੁਹਾਇਆ ਜਨ ਉਬਰੇ ਹਰ ਹਰ ਧਿਆਨ ਜੀਓ ਹਰ ਸੋਭਾ ਪਾਈ ਹਰ ਨਾਮ ਵਡਾਏ

ਚੌਥਾ ਛੰਤ ਵੱਡਾ ਮੇਰਾ ਗੋਬਿੰਦ ਅਗਮ ਗੋਚਰ ਆ ਨਿਰੰਜਨ ਨਿਰੰਕਾਰ ਜਿਓ ਤਾਂ ਕਿ ਗਾਦੇ ਕਹੀ ਨਾ ਜਾਏ ਮਿਤ ਵਡਾਈ ਮੇਰਾ ਗੋਬਿੰਦ ਅਲਖ ਪਾਰ ਜੀਓ ਗੋਬਿੰਦ ਅਲਖ ਪਾਰ ਪਰੰਪਰੇ ਆਵ ਆਪਣਾ ਜਾਣੇ ਕਿਆ ਹੈ ਜੰਤ ਵਿਚਾਰੇ ਕਹੀਏ ਜੋ ਤੁਦੇ ਆਖ ਵਖਾਣੇ ਜਿਸਨੂੰ ਨਦਰ ਕਰੇ ਤੂੰ ਆਪਣੇ ਸੋ ਗੁਰਮੁਖਰੇ ਵਿਚਾਰ ਜੀਓ ਵੱਡਾ ਮੇਰਾ ਗੋਬਿੰਦ ਅਗਮ ਗੋਚਰ ਆ ਨਿਰੰਜਨ ਨਿਰੰਕਾਰ ਜਿਓ ਤੂੰ ਆਦਿ ਪੁਰਖ ਪਰੰਪਰ ਕਰਤਾ ਤੇਰਾ ਪਾਰ ਨ ਪਾਇਆ ਜੈ ਜਿਓ ਤੂੰ ਘਟ ਘੜਿੰਦਰ ਸਰਮ ਨਿਰੰਤਰ ਸਭ ਮੇਰਾ ਸਮਾਇ ਜਿਓ ਘੜਯੰਤਰ ਪਾਰ ਬ੍ਰਹਮ ਪਰਮੇਸ਼ਰ ਤਾ ਕਾਂਤ ਨ ਪਾਇਆ ਤਿਸ ਰੂਪ ਨ ਰੇਖਾ ਦਿਸ਼ਟ ਗੋਚਰੇ ਗੁਰਮੁਖ ਅਲਖ ਲਖਾਇਆ ਸਦਾ ਆਨੰਦ ਰਹਿ ਦਿਨ ਰਾਤੀ ਸਹਿਜੇ ਨਾਮ ਸਮਾਇ ਜਿਓ ਤੂੰ ਆਦਿ ਪੁਰਖ ਪਰੰਪਰ ਕਰਤਾ ਤੇਰਾ ਪਾਰ ਨ ਪਾਇਆ ਜੈ ਜਿਓ ਤੂੰ ਸਤ ਪਰਮੇਸ਼ਰ ਸਦਾ ਵਿਨਾਸੀ ਹਰ ਹਰ ਗੁਣੀ ਨਿਧਾਨ ਜੀਓ ਹਰ ਹਰ ਪ੍ਰਭੇ ਕੋ ਵਰਣ ਕੋਈ ਤੂੰ ਆਪੇ ਪੁਰਖ ਸੁਜਾਣ ਜੀਓ ਪੁਰਖ ਸੁਜਾਨ ਤੂੰ ਪ੍ਰਧਾਨ ਤੂੰ ਜਿਵੜਿਆ ਵਰਣ ਕੋਈ ਤੇਰਾ ਸ਼ਬਦ ਸਭ ਤੂੰ ਹੈ ਕਰਤਾ ਤੂੰ ਆਪੇ ਕਰੇ ਸੋਏ ਹਰ ਸਭ ਮੈਂ ਰਵਿਆ ਕੋ ਸੋਏ ਗੁਰਮੁਖ ਲਿਖਿਆ ਹਰ ਨਾਮ ਜੀਓ ਤੂੰ ਸਤ ਪਰਮੇਸ਼ਰ ਸਦਾ ਵਿਨਾਸੀ ਹਰ ਹਰ ਗੁਣੀ ਨਿਧਾਨ ਜੀਓ ਤੋ ਸਭ ਤੂੰ ਹੈ ਕਰਤਾ ਸਭ ਤੇਰੀ ਵਡਿਆਈ ਜੋ ਭਾਵੇ ਤਿਵੇ ਚਲਾਏ ਜੀਓ ਤੁਦੇ ਆਪੇ ਭਾਵੇ ਤਿਵੇ ਚਲਾਵੇ ਸਭ ਤੇਰੇ ਸ਼ਬਦ ਸਮਾਏ ਜੀਓ ਸਭ ਸ਼ਬਦ ਸਮਾਵੇ ਜਾ ਤੁਦ ਭਾਵੇ ਤੇਰੇ ਸ਼ਬਦ ਵਡਿਆਈ ਗੁਰਮੁਖ ਬੁੱਧ ਪਾਈ ਆਪ ਗਵਾਈਏ ਸ਼ਬਦ ਤੇਰੇ ਸਮਾਏ ਤੀਰਾ ਸ਼ਬਦ ਗੋਚਰ ਗੁਰਮੁਖ ਪਾਈਏ ਨਾਨਕ ਨਾਮ ਸਮਾਏ ਜੀਓ ਸਭ ਤੂੰ ਹੈ ਕਰਤਾ ਸਭ ਤੇਰੀ ਵਡਿਆਈ ਜੋ ਭਾਵੈ ਤਿਵੈ ਚਲਾਏ ਜੀ ਓਂਕਾਰ ਸਤਿਗੁਰੂ ਪ੍ਰਸਾਦ ਆਸਾ ਮਹਲਾ ਚੌਥਾ ਛੰਤ ਕਰ ਚੌਥਾ ਹਰੇ ਅੰਮ੍ਰਿਤ ਭਿੰਨੇ ਲੋਇਨਾ ਮਨ ਪ੍ਰੇਮ ਰਤਨਾ ਰਾਮ ਰਾਜੇ ਮਨ ਰਾਮ ਕੁਸਵੱਟੀ ਲਾਇਆ ਕੰਚਨ ਸੋਵਿਨਾ ਗੁਰਮੁਖ ਰੰਗ ਚਲੂ ਲਿਆ ਮੇਰਾ ਮਨ ਤਨੁ ਭਿੰਨਾ ਜਨ ਨਾਨਕ ਮੁਸਕ ਚੋਲਿਆ ਸਭ ਜਨਮ ਧਨ ਧੰਨਾ ਹਰ ਪ੍ਰੇਮ ਬਾਣੀ ਮਨ ਮਾਰੇ ਮਾਨੇ ਮਾਰਿਆ ਨਿਆਲੇ ਨੀਆ ਰਾਮ ਰਾਜੇ ਜਿਸ ਲਾਗੀ ਪੀਰ ਪ੍ਰਮ ਕੀ ਸੋ ਜਾਣੇ ਜਰੀਆ ਜੀਵਨ ਮੁਖ ਸੁਆਖੀ ਮਰ ਜੀਵੇ ਮਰੀਆ ਜਨ ਨਾਨਕ ਸਤਿਗੁਰ ਮੇਰ ਹਰ ਜਗ ਉੱਤਰ ਤਰੀਆ ਮੂਰਖ ਮੁਗਤ ਸਰਨਾਗਤੀ ਮਿਲ ਗੋਬਿੰਦ ਰੰਗਾ ਰਾਮ ਰਾਜੇ ਗੁਰਪੂਰੇ ਹਰ ਪਾਇਆ ਹਰ ਭਗਤ ਕਮੰਗਾ ਮੇਰਾ ਮਨ ਤਨ ਸ਼ਬਦ ਉਗਾਸਿਆ ਜਵਣ ਤਰੰਗਾ ਮਿਲ ਸੰਤ ਜਨਾ ਹਰ ਪਾਇਆ ਨਾਨਕ ਸਤਸੰਗਾ ਦੀਨ ਦਿਆਲ ਸੁਣ ਬੇਨਤੀ ਹਰ ਪ੍ਰਭ ਹਰ ਰਾਇਆ ਰਾਮ ਰਾਜੇ ਹੋ ਮੰਗੋ ਸ਼ਰਨ ਹਰ ਰਾਮ ਕੀ ਹਰ ਹਰ ਮੁਖ ਪਾਇ ਭਗਤ ਵਛਲ ਹਰ ਬਿਰਧ ਹੈ ਰਲਾਜ ਰਖਾਇਆ ਜਨ ਨਾਨਕ ਸਰਨਾਗਤੀ ਹਰ ਨਾਮ ਤਰਾਇਆ ਸਾ ਮਹੱਲਾ ਚੌਥਾ ਗੁਰਮੁਖ ਟੂਣ ਟੁੰਡਿੰਦਿਆ ਸੱਜਣ ਲੱਦਾ ਰਾਮ ਰਾਜੇ ਕੰਚਨ ਕਾਇਆ ਕੋਟਗੜ੍ਹ ਵਿੱਚ ਹਰ ਹਰ ਸਿੱਧਾ ਹਰ ਹਰ ਹੀਰਾ ਰਤਨ ਹੈ ਮਿਹਨਤ ਮਿਰ ਮਿਣਤਨ ਵਿਧਾ ਤੁਰ ਭਾਗ ਵਡੇ ਹਰ ਪਾਇਆ ਨਾਨਕ ਰਸ ਗੁੱਦਾ ਪੰਥ ਸਾਵਾ ਨਿਤ ਕੜੀ ਮੋਜੋ ਬਣ ਬਾਲੀ ਰਾਮ ਰਾਜੇ ਹਰ ਹਰ ਨਾਮ ਚਿਤਾਏ ਗੁਰ ਹਰ ਮਾਰਗ ਚਾਲੀ ਮਿਰ ਮਨਤਨ ਨਾਮ ਉਧਾਰ ਹੈ ਹੋਮੇ ਵਿਖ ਜਾਲੀ ਜਨ ਨਾਨਕ ਸਤਿਗੁਰੂ ਮੇਲ ਹਰ ਹਰ ਮਿਲਿਆ ਬਣ ਵਾਲੀ ਜਾ ਨਾਨਕ ਗੁਰਮੁਖ ਪਿਆਰੇ ਆਏ ਮਿਲ ਮੈਚਰੇ ਵਿਛੁਣੇ ਰਾਮ ਰਾਜੇ ਮੇਰਾ ਮਨ ਤਨ ਬਹੁਤ ਵੇਰਾ ਗਿਆ ਹਰ ਨੈ ਰਸ ਪਿੰਨੇ ਮੈਂ ਹਰ ਪਉ ਪਿਆਰਾ ਦਸ ਗੁਰੂ ਮਿਲ ਹਰ ਮਨ ਮੰਨੇ ਹੋ ਮੂਰੇ ਕਾਰੇ ਲਾਈਆ ਨਾਨਕ ਹਰ ਕੰਮੇ ਗੁਰ ਅੰਮ੍ਰਿਤ ਭਿੰਨੀ ਦੇ ਹਰੇ ਅੰਮ੍ਰਿਤ ਬੁਰਕੇ ਰਾਮ ਰਾਜੇ ਜਿਨ੍ਹਾਂ ਗੁਰਬਾਣੀ ਮਨ ਪਾਈ ਅੰਮ੍ਰਿਤ ਛਕ ਛਕੇ ਗੁਰ ਤੁੱਠੇ ਹਰ ਪਾਇਆ ਝੂਕੇ ਤਕ ਤਕੇ ਹਰ ਦਿਨ ਹਰ ਹਰ ਹੋਇਆ ਨਾਨਕ ਹਰ ਕੇ ਆਸਾ ਮਹੱਲਾ ਚੌਥਾ ਹਰ ਅੰਮ੍ਰਿਤ ਭਗਤ ਭੰਡਾਰ ਹੈ ਗੁਰ ਸਤਿਗੁਰ ਪਾਸੇ ਰਾਮ ਰਾਜੇ ਗੁਰ ਸਤਿਗੁਰ ਸੱਚਾ ਸ਼ਾਵ ਹੈ ਸਿੱਖ ਦੇਹ ਰਸੈ ਧਨ ਧਨ ਵਨਜਾਰਾ ਵਣਜ ਹੈ ਗੁਰ ਸ਼ਾਵ ਸਵਾਸੈ ਜਾਂ ਨਾਨੇ ਗੁਰੂ ਤਿਨੀ ਪਾਇਆ ਜਿਨ ਧੁਰ ਲਿਖਤ ਲਾਲ ਲਿਖਾਸੈ ਸੱਚ ਸ਼ਾਹ ਮਾਰਾ ਤੂੰ ਧਨੀ ਸਭ ਜਗਤ ਵਣਜਾਰਾ ਰਾਮ ਰਾਜੇ ਸਾ ਭਾਂਡੇ ਤੁਦੈ ਸਾਜਿਆ ਸਭ ਵਿੱਚ ਵਸ ਹਰਤਾਰਾ ਜੋ ਪਾਵੈ ਭਾਂਡੇ ਵਿੱਚ ਵਸ ਸਾ ਨਿਕਲਿਆ ਕਿਆ ਕੋਈ ਕਰੇ ਵਿਚਾਰਾ

ਪਾਵੈ ਪਾਰ। ਜਨ ਨਾਨਕ ਹਰ ਕਾ ਦਾਸ ਹੈ, ਹਰ ਦਾਸ ਬਣਿਹਾਰ, ਜੋ ਪਾਵੇ ਤੂੰ ਰੱਖ ਲੈ। ਹਮ ਸ਼ਰਨ ਪ੍ਰਵਿਆਏ ਰਾਮ ਰਾਜੇ, ਹਮ ਭੂੜ ਵਿਗਾੜੈ ਦਿਨ ਸਰਾਤ, ਹਰ ਲਾਜ ਰਖਾਏ। ਹਮ ਬਾਲਕ ਤੂੰ ਗੁਰੂ ਪਿਤਾ ਹੈ, ਦੇ ਮਤ ਸਮਝਾਏ। ਜਨ ਨਾਨਕ ਦਾਸ ਹਰ ਕਾਂਡਿਆ, ਹਰ ਪਹਿਜ ਰਖਾਏ। ਆਸਾ ਮਹੱਲਾ ਚੌਥਾ। ਜਿਨ ਮਸਤਕ ਧੁਰ ਹਰ ਲਿਖਿਆ, ਤਿਨ੍ਹਾਂ ਸਤਿਗੁਰੂ ਮਿਲਿਆ ਰਾਮ ਰਾਜੇ। ਅਗਿਆਨ ਅੰਧੇਰਾ ਕੱਟਿਆ, ਗੁਰ ਗਿਆਨ ਕਟਬਲਿਆ। ਹਰ ਲੱਦਾ ਰਤਨ ਪਦਾਰਥੋ, ਫਿਰ ਬਹੁੜ ਨ ਚਲਿਆ। ਜਨ ਨਾਨਕ ਨਾਮ ਅਰਾਧਿਆ, ਆਰਾਧ ਹਰ ਮਿਲਿਆ। ਜਿਨ ਐਸਾ ਹਰ ਨਾਮ ਨ ਚੇਤੇ, ਉਸੇ ਕਾਹੇ ਜਗ ਆਏ ਰਾਮ ਰਾਜੇ। ਇਹ ਮਾਨਸ ਜਨਮ ਦੁਲੰਭ ਹੈ, ਨਾਮ ਬਿਨਾ ਬਿਰਥਾ ਸਭ ਜਾਏ। ਹੁਣ ਵੱਤੇ ਹਰ ਨਾਮ ਨ ਬੀਜਿਓ, ਅੱਗੇ ਭੁੱਖਾ ਕਿਆ ਖਾਏ। ਮਨ ਮੁੱਖਾਂ ਨੂੰ ਫਿਰ ਜਨਮ ਹੈ, ਨਾਨਕ ਹਰ ਪਾਏ। ਤੂੰ ਹਰ ਤੇਰਾ ਸਭ ਕੋ ਸਭ ਤੁਧ ਪਾਏ ਰਾਮ ਰਾਜੇ। ਕਿਛ ਹੱਥ ਕਿਸੇ ਤੇ ਕਿਛ ਨਹੀਂ, ਸਭ ਚਲੇ ਚਲਾਏ। ਜਿਨ ਤੂੰ ਮਿਲੈ ਪਿਆਰੇ, ਸੇ ਤੁਧ ਮਿਲੇ ਜੋ ਹਰ ਮਨ ਪਾਏ। ਜਨ ਨਾਨਕ ਸਤਿਗੁਰੂ ਫੇਟਿਆ, ਹਰ ਨਾਮ ਤਰਾਏ। ਕੋਈ ਗਾਵੇ ਰਾਗੀ ਨਾਦੀ, ਬੇਦੀ ਬਹੁ ਭਾਤ ਕਰ, ਨਹੀਂ ਹਰ ਹਰ ਪੀਜੇ ਰਾਮ ਰਾਜੇ। ਜਿਨ੍ਹਾਂ ਅੰਤਰ ਕਬੜ ਵਿਕਾਰ ਹੈ, ਤਿਨ੍ਹਾਂ ਰੋਏ ਕਿਆ ਕੀਜੈ। ਹਰ ਕਰਤਾ ਸਭ ਕੋਈ ਜਾਣਦਾ, ਸ੍ਰੀ ਰੋਗ ਹੱਥ ਦੀਜੈ। ਜਿਨ੍ਹਾਂ ਨਾਨਕ ਗੁਰਮੁਖ ਹਿਰਦਾ ਸੁਧ ਹੈ, ਹਰ ਭਗਤ ਹਰ ਲੀਜੈ। ਆਸਾ ਮਹੱਲਾ ਚੌਥਾ। ਜਿਨ੍ਹਾਂ ਅੰਤਰ

ਦੀਵਾਨ ਹੈ ਹਰ ਤਾਨ ਸਤਾਨ ਹੈ। ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ, ਗੁਰਸਿੱਖੀ ਸੋ ਥਾਨ ਪਾਲਿਆ ਲੈ ਧੂਰ ਮੁਖ ਲਾਵਾ। ਗੁਰਸਿੱਖਾ ਕੀ ਕਾਲਤਾ ਹੈ ਪਏ ਜਿਨ ਹਰ ਨਾਮ ਤੇ ਆਵਾ, ਜਿਨ ਨਾਨਕ ਸਤਿਗੁਰੂ ਪੂਜਿਆ ਤਿਨ ਹਰ ਪੂਜ ਕਰਾਵਾਂ। ਗੁਰਸਿੱਖਾ ਮਨ ਹਰ ਪ੍ਰੀਤ ਹੈ ਹਰ ਨਾਮ ਹਰ ਤੇਰੀ ਰਾਮ ਰਾਜੈ, ਕਰ ਸੇਵੈ ਪੂਰਾ ਸਤਿਗੁਰੂ ਭੁੱਖ ਜਾਏ ਲਹਿ ਮੇਰੇ। ਗੁਰਸਿੱਖਾਂ ਕੀ ਭੁੱਖ ਸਭ ਗਏ ਤਿਨ ਪਿੱਛੇ ਹੋਰ ਖਾਏ ਕਨੇਰੇ, ਜਨ ਨਾਨਕ ਹਰ ਪੁਣ ਬੀਜਿਆ ਫਿਰ ਤੁਟਣ ਆਵੇ ਹਰ ਪੁਣ ਕੇਰੇ। ਗੁਰਸਿੱਖਾਂ ਮਨ ਵਧਾਈ ਜਿਨ੍ਹਾਂ ਮੇਰਾ ਸਤਿਗੁਰ ਡਿੱਠਾ ਰਾਮ ਰਾਜੇ, ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ ਸੋ ਲੱਗੇ ਗੁਰਸਿੱਖਾ ਮਨ ਮਿੱਠਾ। ਹਰ ਦਰਗਹਿ ਗੁਰਸਿੱਖ ਪੈਣ ਆਈ ਹੈ ਜਿਨ੍ਹਾਂ ਮੇਰਾ ਸਤਿਗੁਰੂ ਤੁਠਾ, ਜਨ ਨਾਨਕ ਹਰ ਹਰ ਹੋਇਆ ਹਰ ਹਰ ਮਨ ਉੱਠਾ ਸਾ ਮਹੱਲਾ ਚੌਥਾ। ਜਿਨ੍ਹਾਂ ਭੇਟਿਆ ਮੇਰਾ

ਜਨ ਨਾਨਕ ਕੋ ਗੁ ਹਰਿ ਕਿਰਪਾ, ਜਨ ਨਾਨਕ ਹਰਿ ਕਿਰਪਾ ਕਾਰ, ਨਿਤ ਜਪੇ ਹਰ ਨਾਮ ਤਰਾਵੇ, ਜਿਨੀ ਗੁਰਮੁਖਣ ਨਾਮ ਤੇ ਆਇਆ, ਤਿਨਾ ਫਿਰ ਵਿਘਨ ਨਾ ਹੋਈ ਰਾਮ ਰਾਜੇ, ਜਿਨ ਸਤਿਗੁਰ ਪੁਰਖ ਮਨਾਇਆ, ਤਿਨਾ ਪੂਜੇ ਸਭ ਕੋਏ, ਜਿਨ ਸਤਿਗੁਰ ਪਿਆਰਾ ਸੇਵਿਆ, ਤਿਨਾ ਸੁਖ ਸਦ ਹੋਏ, ਜਿਨ ਨਾਨਕ ਜਿਨਾਂ ਨਾਨਕ ਸਤਿਗੁਰੂ ਭੇਟਿਆ, ਤਿਨਾਂ ਮਿਲਿਆ ਰਸੋਏ।

ਪਿਆਰਾ ਜਿਨ ਹਰ ਸੇ ਧੀ ਮਨ ਮਾਨਿਆ ਸਭ ਦੁਸ਼ਟ ਚਕ ਮਾਰਾ ਜਨ ਨਾਨਕ ਨਾਮ ਧਿਆਇਆ ਹਰ ਰੱਖਣ ਹਾਰਾ ਹਰ ਜੋ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।

0: ਬਸ
1: ਪ੍ਰਭ
0: ਕੈ ਸਿਮਰਨ ਕਾਲ ਪਰ ਹਰੈ ਪ੍ਰਭ ਸਿਮਰਤ ਕਛ ਬੈਗਨ ਨਾ ਲਾਗੈ ਪ੍ਰਭ ਕੈ ਸਿਮਰਨ ਭਉ ਨਾ ਵਿਆਪੈ ਪ੍ਰਭ ਕਾ ਸਿਮਰਨ ਸਾਧ ਕੈ ਸੰਗ ਪ੍ਰਭ ਕੈ ਸਿਮਰਨ ਰਿਦ ਸਿਦ ਨੋ ਨਿਦ ਪ੍ਰਭ ਕੈ ਸਿਮਰਨ ਜਪ ਤਾ ਪੂਜਾ ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ ਪ੍ਰਭ ਕੈ ਸਿਮਰਨ ਹੋਏ ਸੋ ਭਲਾ ਸੇ ਸਿਮਰੇ ਜਿਨ ਆਪ ਸਿਮਰਾਏ ਪ੍ਰਭ ਕਾ ਸਿਮਰਨ ਸਭ ਤੇ ਉਚਾ ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ ਪ੍ਰਭ ਕੈ ਸਿਮਰਨ ਨਾਹੀ ਜਮ ਤਰਾਸਾ ਪ੍ਰਭ ਕੈ ਸਿਮਰਨ ਮਲ ਕੀ ਮਲ ਜਾਏ ਪ੍ਰਭ ਜੀ ਬਸੈ ਸਾਧ ਕੀ ਰਸਨਾ ਪ੍ਰਭ ਕੋ ਸਿਮਰੇ ਸੇ ਧਨਵੰਤੇ ਪ੍ਰਭ ਕੋ ਸਿਮਰੇ ਸੇ ਜਨ ਪਰਵਾਨ ਪ੍ਰਭ ਕੋ ਸਿਮਰੇ ਸੇ ਬੇਹ ਮੋਤਾਜੇ ਪ੍ਰਭ ਕੋ ਸਿਮਰੇ ਸੇ ਸੁਖ ਵਾਸੀ ਸਿਮਰਨ ਤੇ ਲਾਗੇ ਜਿਨ ਆਪ ਦਇਆਲਾ ਪ੍ਰਭ ਕੋ ਸਿਮਰੇ ਸੇ ਪਰ ਉਪਕਾਰੀ ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰੇ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੇ ਤਿਨ ਅਨੰਦ ਕਨੇਰੇ ਸ਼ਾਂਤ ਕਿਰਪਾ ਤੇ ਅੰਧਨ ਜਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਹਰ ਗੁਣ ਬਾਨੀ ਪ੍ਰਭ ਕੈ ਸਿਮਰਨ ਨੇ ਚਲਿਆਸਣ ਪ੍ਰਭ ਕੈ ਸਿਮਰਨ ਅਨਹਦ ਚੁਨਕਾਰ ਸਿਮਰੇ ਸੇ ਜਨ ਜਿਨ ਕੋ ਪ੍ਰਮਿਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਭੈ ਸਿਧ ਜਤੀ ਦਾਤੇ ਹਰ ਸਿਮਰਨ ਤਾਰੀ ਸਭ ਧਰਨ ਹਰ ਸਿਮਰਨ ਕੀ ਸਗਲ ਅਕਾਰ ਹਰ ਕਿਰਪਾ ਜਿਸ ਆਪ ਬੁਝਾਇਆ।

0: ਹਰ ਕਾ ਨਾਮ ਜਨ ਕਾ ਰੂਪ ਰੰਗ
1: ਹਰ ਨਾਮ ਜਪਤ ਕਾ ਭਰੇ ਨਪੰਗ
0: ਹਰ ਕਾ ਨਾਮ ਜਨ ਕੀ ਵਡਿਆਈ
1: ਹਰ ਕੇ ਨਾਮ ਜਨ ਸੋਭਾ ਪਾਈ
0: ਹਰ ਕੇ ਨਾਮ ਹਰ ਕਾ ਨਾਮ ਜਨ ਕੋ ਭੋਗ ਜੋਗ
1: ਹਰ ਨਾਮ ਜਪਤ ਸੁਨਾਈ ਵਿਯੋਗ
0: ਜਨ ਰਾਤਾ ਹਰ ਨਾਮ ਕੀ ਸੇਵਾ
1: ਨਾਨਕ ਪੂਜੇ ਹਰ ਹਰ ਦੇਵਾ
0: ਹਰ ਹਰ ਜਨ ਕੈ ਮਾਲ ਖਜੀਨਾ
1: ਹਰ ਧਨ ਜਨ ਕੋ ਆਪ ਪ੍ਰਭ ਦੀਨਾ
0: ਹਰ ਹਰ ਜਨ ਕੈ ਓਟ ਸਤਾਣੀ
1: ਹਰ ਪਰ ਤਪ ਜਨ ਅਵਰ ਨਾ ਜਾਣੀ
0: ਓਤ ਪੋਤ ਜਨ ਹਰ ਰਸ ਰਾਤੇ
1: ਸੁਨ ਸਮਾਦ ਨਾਮ ਰਸ ਮਾਤੇ
0: ਆਠ ਪਹਿਰ ਜਨ ਹਰ ਹਰ ਜਪੈ
1: ਹਰ ਕਾ ਭਗਤ ਭਗਣੇ ਛਪੈ
0: ਹਰ ਕੀ ਭਗਤ ਮੁਕਤ ਬਹੁ ਕਰੇ
1: ਨਾਨਕ ਜਸ ਸੰਕੇਤੇ ਤਰੇ
0: ਪਾਰ ਜਾਤੇ ਹਰ ਕੋ ਨਾਮ
1: ਕਾਮ ਤੇਨ ਹਰ ਹਰ ਗੁਣ ਗਾਮ
0: ਸਭ ਤੇ ਉਤਮ ਹਰ ਕੀ ਕਥਾ
1: ਨਾਮ ਸੁਣਤ ਦਰ ਦੁਖ ਲਥਾ
0: ਨਾਮ ਕੀ ਮਹਿਮਾ ਸੰਤ ਰਿਧ ਬਸੈ
1: ਸੰਤ ਪ੍ਰਤਾਪ ਦੁਰ ਸਭ ਨਾਸੈ
0: ਸੰਤ ਕਾ ਸੰਗ ਵਡ ਭਾਗੀ ਪਾਈਐ

ਤਾਪ ਤਾਪ ਗਿਆਨ ਸਭ ਧਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਅੰਤ ਪ੍ਰਕਾਰ ਕੀ ਹੈ ਬਹੁ ਜਤਨਾ।

0: ਮਾਹੇ ਹੋਮਤ ਪੁਰਾਨ
1: ਨਿਓਲੀ
0: ਕਰਮ ਕਰੇ ਬਹੁ ਆਸਨ ਨਿਮਖ ਨਿਮਕ ਕਰ ਸਰੀਰ ਕਟਾਵੇ ਹਰ ਕੇ ਨਾਮ ਸਮ ਸਰ ਕਛ ਨਾਹਿ
1: ਗੁਰਮੁਖ ਨਾਮ ਜਤ ਗਤ ਪਾਏ
0: ਮਨ ਕਾਮਨਾ ਤੀਰਥ ਦੇ ਛੁਟੇ
1: ਗਰਭ ਮਾਨਾ ਮਨ ਤੇ ਉਠੇ
0: ਸੋਚ ਕਰੇ ਦਿਨ ਸ ਰਾਤ
1: ਮਨ ਕੀ ਮੈਲ ਨਾ ਤਨ ਤੇ ਜਾਤ
0: ਇਸ ਦੇਹੀ ਕੋ ਬਹੁ ਸਾਧਨਾ ਕਰੇ
1: ਮਨ ਤੇ ਕਬੂ

0: ਮਿਤ ਜਾਨੋ ਆਪੇ
1: ਆਪਣੇ ਸੰਗ ਆਪ ਪ੍ਰਭ
0: ਤੁਮਰੀ ਉਸਤ ਤੁਮ ਤੇ ਹੋਏ
1: ਨਾਨਕ ਅਵਰ ਨ ਜਾਣ ਸਕੋਏ
0: ਸਰਬ ਧਰਮ ਮੈਂ ਸ੍ਰੇਸ਼ਟ ਧਰਮ
1: ਹਰ ਕੋ ਨਾਮ ਜਪਨੇ ਮਨ ਕਰਨ
0: ਸਗਲ ਕਿਰਿਆ ਮੈਂ ਉਤਮ ਕਿਰਿਆ
1: ਸਾਧ ਸੰਗ ਧਰਮ ਮਨ ਹੈ
0: ਸਗਲ ਉਦਮ ਮੈਂ ਉਦਮ ਭਲਾ
1: ਹਰ ਕਾ ਨਾਮ ਜਪੋ ਜੀ ਸਦਾ
0: ਸਗਲ ਬਾਣੀ ਮੈਂ ਅੰਮ੍ਰਿਤ ਬਾਣੀ
1: ਹਰ ਕੋ ਜਸ ਸੁਣ ਰਸਨ

0: ਚੇਤ ਪ੍ਰਾਣੀ ਜਿੰਤੋ ਸਾਜ ਸਵਾਰ ਸ਼ਿਗਾਰਿਆ ਬਾਰ ਵਿਵਸਥਾ ਤੁਝੇ ਪਿਆਰੇ ਦੂਧ ਬਿਰਧ ਭਇਆ ਉਪਰ ਸਾਤ ਸੈਨ ਇਹ ਨਿਰਗੁਣ ਗਣ ਕਛੂ ਨ
1: ਬੁਝੇ
0: ਪ੍ਰਸਾਦਾ ਰੂਪਰ ਸਖ ਬਸੈ ਜੇ ਪ੍ਰਸਾਦ ਪੀਵੈ ਸੀਤਲ ਜਲਾ ਜੇ ਪ੍ਰਸਾਦ ਭੋਗੈ ਸਭ ਰਸਾ
1: ਸਗਲ ਸਮਗਰੀ ਸੰਸਾਰ
0: ਦੀਨੇ ਹਸਤ ਪਾਵ ਕਾ ਨੇਤਰ ਰਸਨਾ
1: ਤਿਸੇ ਤਿਆਗ ਅਵਰ ਸੰਗ ਰਚਨਾ
0: ਐਸੇ ਦੋ

0: ਤੁਲੇ ਪਾਛੇ ਪਾਵੇ,
1: ਏਕ ਵਾਸਨ ਕਰਨ ਮਖੋਟ ਗਵਾਵੇ,
0: ਏਕ ਪੀਨਾ ਦੇ ਦਸ ਪੀਹਰਲੇ,
1: ਦੋ ਮੂੜਾ ਕੋ ਕਾਹਾਂ ਕਰੇ,
0: ਜਿਸ ਠਾ ਕਰਸਿਓ ਨਾਹੀ ਚਾਰਾ,
1: ਤਾਕੋ ਕੀਜੇ ਸਜਨਮ ਸਕਰ।

0: ਸਭ ਸਦਾ ਦਿਆਲ,
1: ਅਨੇਕ ਭਾਂਤ ਮਾਇਆ ਕੇ
0: ਸਰਬਨ ਹੋਵੇ
1: ਜਾਣੇ, ਬਿਰਕੀ ਛਾਇਆ ਸਿਉ ਰੰਗ ਲਾਵੇ,
0: ਓ ਬਿਰਸੇ ਓ ਮਨ ਪਛਤਾਵੇ,
1: ਜੋ ਦਿਸੈ ਸੋ ਚਾਲਣ ਹਾਰ,
0: ਰਾਪਰੇ ਹੋਤੈ ਅੰਧ ਅੰਧਾਰ,
1: ਬਟਾਉ ਸਿਉ ਜੋ ਲਾਭੈ ਨਹਿ,
0: ਤਾਂ ਕੋਈ ਹੱਥ ਨ ਆਵੇ ਕੇ,
1: ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ,
0: ਕਰ ਕਿਰਪਾ ਨਾਨਕ ਆਪ ਲੈ ਲਾਈ,
1: ਮਿਥਿਆ ਤਨ ਧਨ ਕਟੰਬ ਸਬਾਇਆ,
0: ਮਿਥਿਆ ਹੋਵੇ ਮਮਤਾ ਮਾਇਆ।

ਮੋਹ ਅਭਿਮਾਨ ਅਸਥਿਰ ਭਗਤ ਸਾਧ ਕੀ ਸ਼ਰਨ ਮਿਥਿਆ ਸ਼ਰਵਣ ਪਰ ਨਿੰਦਾ ਸੁਣੈ ਮਿਥਿਆ ਨੇਤਰ ਪੇਖ

0: ਬਿਨ ਬੂਝੇ ਮਿਥਿਆ ਸਭ ਭੈ
1: ਸਹਲੇ ਨਾਨਕ ਹਰਿ ਨਾਮ ਲੈ
0: ਬਿਰਤੀ ਸਾਕਤ ਕੀ ਆਰ ਜਾ
1: ਸਾਚ ਬਿਨਾ ਕਹਿ ਹੋਵਤ ਸੁਚਾ
0: ਬਿਰਥਾ ਨਾਮ ਬਿਨਾ ਤਨ ਅੰਧ
1: ਹੋਵਤ ਤਾਂ ਕੇ ਦਰਗੰਧ
0: ਬਿਨ ਸਿਮਰਨ ਦਿਨ ਰਹਿਣ ਬਿਰਥਾ ਬਿਹਾਏ
1: ਵੇਗ ਬਿਨਾ ਜੋ ਖੇਤਰੀ ਜਾਏ
0: ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ
1: ਜੋ ਕਰ ਪਣ ਕੇ ਨਾਰਦ ਦਾਮ
0: ਧਨ ਧਨ ਤੇ ਜਾਂਜੇ ਘਟ ਬਸਿਓ ਹਰ ਨਾਮ
1: ਨਾਨਕ ਤਾਂ ਕੇ ਭਗਵਤ ਜਾਓ
0: ਰਹਿਤ ਅਵਰ ਕਛ ਅਵਰ ਕਮਾਵਤ
1: ਮਨੇ ਪ੍ਰੇਤ ਮੁਖੰ ਗਣ ਲਾਵਤ
0: ਜਾਨਣ ਹਾਰ ਪ੍ਰਭੂ ਪਰਵੀਨ
1: ਵਾਰ ਭੇਖਣਾ ਕਾਹੂ ਕੇਨਾ
0: ਅਵਰ ਉਪਦੇਸੈ ਆਪ ਨਾ ਕਰੈ
1: ਆਪ ਤੇ ਜਾਪ ਜਨਮੇ ਮਰੈ
0: ਜਿਸਕੇ ਅੰਤਰ ਬਸੇ ਨਿਰੰਕਾਰ
1: ਜਿਸਕੇ ਸੇਕ ਤਰੈ ਸੰਸਾਰ
0: ਜੋ ਤੁਮ ਭਾਨੇ ਤਿਨ ਪ੍ਰਭ ਜਾਤਾ
1: ਨਾਨਕ ਹੁਣ ਜਨ ਚਰਨ ਪ੍ਰਾਤਾ
0: ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ
1: ਆਪਣਾ ਕੀਆ ਆਪੇ ਮੰਨੈ
0: ਆਪੇ ਕੋ ਆਪ ਆਪ ਕਰਤ ਨਿਵੇਰਾ
1: ਕਿਸੇ ਦੂਰ ਜੇ ਨਾਮ ਕਿਸੇ ਵੀ ਆਪ ਤਨੇਰਾ
0: ਉਪਾਪ ਸਿਆਣਪ ਸਗਲ ਤੇ ਰਹਿਤ
1: ਸਭ ਜਾਣੈ ਆਤਮ ਕੀ ਰਹਿਤ
0: ਜਿਸ

0: ਸਵਾਦ ਸ਼ਕਤੀ ਅੰਮ੍ਰਿਤ ਖਾਹੇ
1: ਜਿਹ
0: ਪ੍ਰਸਾਦ ਸੁਗੰਧ ਤਨ ਲਾਭ ਹੈ
1: ਜਿਹ
0: ਪ੍ਰਸਾਦ ਬਸੈ ਸੁਖ ਮੰਦਰ
1: ਜਿਹ
0: ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਜਿਹ ਪ੍ਰਸਾਦ ਰੰਗ ਰਸ ਭੋਗ
1: ਨਾਨਕ ਸਦਾ ਧਿਆਏ ਧਿਆ ਮਨ ਜੋਗ
0: ਜਿਹ ਪ੍ਰਸਾਦ ਪਾਠ ਪਟੰਬਰ ਹੰਡਾਵੇ ਹੈ ਜਿਹ ਪ੍ਰਸਾਦ ਸੁਖ ਸੇ ਸੋਈ ਜੈ
1: ਆਠ ਪੈਰ ਤਾਂ ਕਾ ਜਸ ਗਵੀਜੇ
0: ਜਿਹ ਪ੍ਰਸਾਦ ਤੁਝ ਸਭ ਕੋ ਮਾਨੇ
1: ਮੁਕਤਾ ਕੋ ਜਸ ਰਸਨ ਬਖਾਨੇ
0: ਜਿਹ ਪ੍ਰਸਾਦ ਤੇਰਾ ਰਹਿਤਾ ਧਰਮ
1: ਮਨ ਸਦਾ ਧਿਆਏ ਕੇਵਲ ਪਾਰ
0: ਪ੍ਰਭ ਜੀ ਜਪ ਦਰਗਹਿ ਮਾਨ ਪਾਵ ਹੈ
1: ਨਾਨਕ ਪਾਸੇ ਤੇਰੀ ਕਰ ਜਾਵੇ
0: ਜਿਹ ਪ੍ਰਸਾਦ ਰੋ ਕੰਚਨ ਦੇਹੀ ਜੇ ਪ੍ਰਸਾਦ ਤੇਰਾ ਓਲਾ ਰਹਿਤ ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ ਜੇ ਪ੍ਰਸਾਦ ਤੁਝ ਕੋ ਨਾ ਪਹੁੰਚੇ ਜੇ ਪ੍ਰਸਾਦ ਭਾਈ ਦੁਰਲਭ ਦੇਹ
1: ਨਾਨਕ ਤਾਂ ਹੀ ਭਗਤ ਕਰੇ
0: ਜੇ ਪ੍ਰਸਾਦ ਭੁਖਨ ਪਹਿਰੀ ਜੈ
1: ਜੇ
0: ਪ੍ਰਸਾਦ ਅਸਵ ਹਸਤ ਅਸਵਾਰੀ
1: ਪ੍ਰਭ ਕੋ ਕਬੂ ਨਾ
0: ਜੇ ਪ੍ਰਸਾਦ ਬਾਗ ਮਿਲਕ ਤਨਾ
1: ਰਾਖ ਪ੍ਰਭ ਆਪਣੇ
0: ਜਿਨ ਤੇਰੀ ਮਨ ਬਣਤ ਬਣਾਈ।

0: ਜਾਪ ਜਪੇ ਜਪ ਸੋਏ,
1: ਆਪ ਜਪਾਏ ਜਪੇ ਸੋ ਨਾ,
0: ਆਪ ਗਵਾਏ ਸੁਹਰ ਗੁਣ ਗਾਓ,
1: ਪ੍ਰਭ ਕਿਰਪਾ ਤੇ ਹੋਏ ਪ੍ਰਗਾਸ,
0: ਪ੍ਰਭੂ ਦਇਆ ਤੇ ਕਮਲ ਬਗਾਸ,
1: ਪ੍ਰਭ ਸੋ ਪ੍ਰਸੰਨ ਬਸੈ ਮਨ ਸੋ,
0: ਪ੍ਰਭ ਦਇਆ ਤੇ ਮਤ ਮੁਤਮ ਹੋਏ,
1: ਸਾਰ ਨਿਧਾਨ ਪ੍ਰਭ ਤੇਰੀ ਮਾਇਆ,
0: ਆਪੋ ਕਛੂ ਨ ਕਿਨਹੁ ਲਿਆ।

0: ਸਾਧ ਕੈ ਸੰਗ ਖੋਜਲ ਹੋਤ ਸਾਧ ਕੈ ਸੰਗ ਮਿਟੇ ਅਭਿਮਾਨ ਸਾਧ ਕੈ ਸੰਗ ਬੁਝੇ ਪ੍ਰਭ ਨੇਰਾ ਸਾਧ ਕੈ ਸੰਗ ਪਾਏ ਨਾਮ ਰਤਨ ਸਾਧ ਕੀ ਮਹਿਮਾ ਬਣੈ ਕੌਣ ਪਰਾਨੀ ਸਾਧ ਕੈ ਸੰਗ ਅਗੋਚਰ ਮਿਲੈ
1: ਸਾਧ ਕੈ ਸੰਗ ਸਦਾ ਪਰ ਫੁਲੈ
0: ਸਾਧ ਕੈ ਸੰਗ ਆਵੇ ਬਸ ਪੰਚਾ ਸਾਧ ਸੰਗ ਹੋਏ ਸਭ ਕੀ ਰੇਨ ਸਾਧ ਕੈ ਸੰਗ ਨਾ ਕਤਹੁ ਧਾਵੈ ਸਾਧ ਕੈ ਸੰਗ ਮਾਇਆ ਤੇ ਭਿੰਨ ਸਾਧ ਸੰਗ ਦੁਸ਼ਮਣ ਸਮੀਤ ਸਾਧ ਸੰਗ ਕਿਸਿਓ ਨਹੀਂ ਬੈਰ ਸਾਧ ਕੈ ਸੰਗ ਨਾ ਹੀ

0: ਸਭ ਉਪਰ ਮਾਇਆ
1: ਬ੍ਰਹਮ ਗਿਆਨੀ ਤੇ ਕੁਛ ਬੁਰਾ ਨਾ ਪਿਆ
0: ਬ੍ਰਹਮ ਗਿਆਨੀ ਸਦਾ ਸਮਦਰਸੀ
1: ਬ੍ਰਹਮ ਗਿਆਨੀ ਕੇ ਦ੍ਰਿਸ਼ਟ ਅਮਰਤ ਵਸੇ
0: ਬ੍ਰਹਮ ਗਿਆਨੀ ਬੰਧਨ ਤੇ ਮੁਕਤਾ
1: ਬ੍ਰਹਮ ਗਿਆਨੀ ਕੇ

0: ਰਸਨਾ ਪਰਸ
1: ਮਨ ਮੈਂ ਪ੍ਰੀਤ ਨਿਰੰਜਨ ਦਰਸ
0: ਪਰ ਤ੍ਰਿਆ ਰੂਪ ਨ ਪੇਖੈ ਨੇਤਰ
1: ਸਾਧਕੀ ਟਹਿਲ ਸੰਤ ਸੰਗੇਤ
0: ਕਰ ਨ ਸੁਣੇ ਕਾਹੂ ਕੀ ਨਿੰਦਾ
1: ਸਭ ਦੇ ਜਾਣੇ ਆਪਸ ਕੋ ਮੰਦਾ
0: ਗੁਰ ਪ੍ਰਸਾਦ ਬਿਖਿਆ ਪਰ ਹਰੇ
1: ਮਨ ਕੀ ਬਾਛਨਾ ਮਨ ਤੇ ਡਰੇ
0: ਇੰਦਰੀ ਜਿਤ ਪੰਚ ਦੋਖ ਤੇ ਰਹ
1: ਨਾਨਕ ਕੋਟ ਮਦੇ ਕੋ ਐਸਾ ਪਰਸ
0: ਵੈਸਨੋ ਸੋ ਜੀ ਸੁਪਰ ਸੋ ਪ੍ਰਸੰਨ
1: ਵਿਸ਼ਨ ਕੀ ਮਾਇਆ ਤੇ ਹੋਏ ਪੈਨ
0: ਕਰਮ ਕਰਤ ਹੋ ਬਹਿਨੇ ਕਰਮ
1: ਜਿਸ ਵੈਸਨੋ ਕਾ ਨਿਰਮਲ ਧਰਮ
0: ਕਾਹੂ ਫਲ ਕੀ ਇੱਛਾ ਨਹੀਂ ਬਾਛੈ
1: ਕੇਵਲ ਭਗਤ ਕੀ ਸੰਗ ਰਚੈ
0: ਮਨ ਤਨ ਅੰਤਰ ਸਿਮਰਨ ਗੋਪਾਲ
1: ਸਭ ਉਪਰ ਹੋਤ ਕਿਰਪਾ
0: ਆਪ ਦ੍ਰਿੜੈ ਅਬਰਾ ਨਾਮ ਜਪਾਵੈ
1: ਨਾਨਕੋ ਵੈਸਨੋ ਪਰਮਤ ਪਾਵੈ
0: ਭਗਉਤੀ ਭਗਵੰਤ ਭਗਤ ਕਾ ਰੰਗ
1: ਸਗਲ ਤਿਆਗੈ ਰੁਚਿਕਾ ਸੰਗ
0: ਮਨ ਤੇ ਬਿਨਸੈ ਸਗਲਾ
2: ਭਰਮ ਕਰ ਪੁਜੈ ਸਗਲ ਪਰ ਬ੍ਰਹਮ
0: ਸਾਧ ਸੰਗ ਪਾਪਾ ਮਲ ਖੋਵੈ
1: ਜਿਸ ਭਗਤ ਦੇ ਕੇ ਮਤ ਉੱਤਮ ਹੋਵੈ
0: ਭਗਵੰਤ ਕੀ ਟਹਿਲ ਕਰੇ ਨਿਤ ਨੀਤ
1: ਮਨ ਤਨ ਅਰਪੈ ਵਿਸ਼ਨ ਪ੍ਰੀਤ
0: ਹਰ ਕੇ ਚਰਨ ਹਿਰਦੈ ਬਸਾਵੈ
2: ਨਾਨਕ ਐਸਾ

0: ਰੋ ਮੰਗਲ ਗੁਣ
1: ਗਾਉ ਜੁਗਤ ਕਿਤੇ ਨਾ ਪਾਈਏ ਧਰਮ
0: ਨਾਨਕ ਤਿਸ ਮਿਲੇ ਜਿਸ ਲਿਖਿਆ ਤੁਰ ਕਰਮ
1: ਜਿਸ ਕੇ ਮਨ ਪਾਰ ਬ੍ਰਹਮ ਕਾ ਨਿਵਾਸ
0: ਜਿਸ ਕਾ ਨਾਮ ਸਤ ਰਾਮ ਦਾਸ
1: ਆਤਮ ਰਾਸ ਤਿਸ ਆਤਮ ਰਾਮ ਤਿਸ ਨਦਰੀ ਆਇਆ
0: ਦਾਸ ਸੰਤਨ ਪਾਏ ਤਨ ਪਾਇਆ
1: ਸਦਾ

0: ਠਾਉ
1: ਜਿਤ ਕਾ ਰਾਖੇ ਤੇ ਸਤਨਾਮ
0: ਆਪੇ ਕੰਨ ਕਰਾਵਣ ਜੋਗ
1: ਪਾਵੇ ਸੋਈ ਪਨ ਹੋਗਾ
0: ਪਸਰਿਓ ਆਪ ਹੋਏ ਅਨਤ ਰੰਗ
1: ਰਖੇ ਨਾ ਜਾਏ ਪਾਰ ਬ੍ਰਹਮ ਕੇ ਰੰਗ
0: ਜੈਸੀ ਮਤ ਦੇ ਤੈਸਾ ਪ੍ਰਗਾਸ
1: ਪਾਰ ਬ੍ਰਹਮ ਕਰਤਾ ਬਨਾਸ

0: ਨਵਤਨ ਨਾਮ ਧਿਆਵ
1: ਕਈ
0: ਕੋਟ ਭੈ ਅਭਿਮਾਨੀ
1: ਰਾਮ
0: ਕਈ ਕੋਟ ਕਿਰਪਨ ਕਠੋਰ ਕਈ ਕੋਟ ਪਰ ਦਰ ਕੋਹਿਰ ਹੈ ਕਈ ਕੋਟ ਮਾਇਆ ਸ਼ਰਮ ਮਾਹੀ ਜਿਤ ਜਿਤ ਲਾਭ ਹੋ ਤਿਤ ਤਿਤ ਲਗਨਾ ਕਈ ਕੋਟ ਸਿੱਧ ਜਤੀ ਜੋਗੀ ਕਈ ਕੋਟ ਪੰਖੀ ਸਰਪ ਉਪਾਏ ਕਈ ਕੋਟ ਪਵਨ ਪਾਣੀ ਬੈਸੰਤ ਕਈ ਕੋਟ ਸਸੀਅਰ ਸੂਰ ਨਖਤਰ ਸਗਲ ਸਮਗਰੀ ਆਪਣੇ ਸੂਤ ਧਾਰ ਕਈ ਕੋਟ ਰਾਜਸ ਤਾਂਬ ਸਾਤ ਕਈ ਕੋਟ ਕੀਏ ਰਤਨ ਸਮੁੰਦਰ ਕਈ ਕੋਟ ਕੀਏ ਚਿਰ ਜੀਵੇ ਕਈ ਕੋਟ ਜਗ ਕਿਨਰ ਪਿਸਾਚ ਸਭ ਤੇ ਨੇਰੇ ਸਭ ਹੂੰ ਤੇ ਦੂਰ ਕਈ ਕੋਟ ਪਾਤਾਲ ਕੇ ਵਾਸੀ।

0: ਭਾਣਾ ਤੈ ਤੈ ਰੱਖਿਆ
1: ਨਾਨਕ ਸਭ ਪ੍ਰਭ ਕੇ
0: ਹੱਥ ਗਈ ਕੋਟ ਪੈ ਬੈਰਾਗੀ
1: ਰਾਮ ਨਾਮ ਸੰਗ ਤੇ
0: ਨਿਰਲਗੇ ਗਈ ਕੋਟ ਪ੍ਰਭ ਕੋ ਖੋਜਨ ਤੇ
1: ਆਤਮੈ ਪਾਰ ਬ੍ਰਹਮ
0: ਲਾਂਦੇ ਗਈ ਕੋਟ ਦਰਸ਼ਨ ਪ੍ਰਪਿਆਸ ਗਈ ਕੋਟ ਮੰਗ ਹੈ ਸਤਸੰਗ
1: ਪਾਰ ਬ੍ਰਹਮ ਤੇ ਲਾਗਾ ਰੰਗ
0: ਜਿਨ ਕੋ ਹੋਏ ਆਪ ਸੋ ਪ੍ਰਸੰਨ
1: ਨਾਨਕ ਤੇ ਜਨ ਸਦਾ ਤਨ ਧੰਨ
0: ਗਈ ਕੋਟ ਖਾਣੀ ਅਰਖੰਡ
1: ਗਈ ਕੋਟ ਆਕਾਸ਼

0: ਥਾਪਣ ਹਾਰ
1: ਅੰਤ ਨਹੀਂ ਕਿਛ ਪਾਰਾ ਬਾਰਾ
0: ਹੁਕਮੇ ਧਾਰ ਹੁਕਮੇ ਉਪਜੇ ਹੁਕਮ ਸਮਾਵੇ
1: ਹੁਕਮੇ ਧਾਰ ਅਧਾਰ ਰਹਾਵੇ ਹੁਕਮੇ ਉਪਜੇ ਹੁਕਮ ਸਮਾਵੇ
0: ਹੁਕਮੇ ਊਚ ਨੀਚ ਵਿਵਹਾਰ
1: ਹੁਕਮੇ ਅਨਖ ਰੰਗ ਪ੍ਰਕਾਰ
0: ਕਰ ਦੇਖੇ ਆਪਣੀ ਵਡਿਆਈ
1: ਨਾਨਕ ਸਮੇ ਰਿਹਾ ਸਮਾਈ
0: ਪ੍ਰਭ ਭਾਵੇ ਮਾਨੂ ਗਤ ਪਾਵੇ
1: ਪ੍ਰਭ ਭਾਵੇ ਤਾ ਪੱਥਰ ਤਰਾਵੇ
0: ਪ੍ਰਭ ਭਾਵੇ ਬਿਨ ਸਾਸ ਤੇ ਰੱਖੇ
1: ਪ੍ਰਭ ਭਾਵੇ ਤਾ ਹਰ ਗੁਣ ਪਾਖੇ
0: ਪ੍ਰਭ ਭਾਵੇ ਤਾ ਪਤਿਤ ਉਧਾਰ
1: ਆਪ ਕਰੇ ਆਪਣ ਵਿਚਾਰੇ
0: ਦੋਹਾਂ ਸਿਰਿਆਂ ਕਾ ਆਪ ਸਵਾਮੀ
1: ਖੇਲੇ ਵਿਖਸੇ ਅੰਤਰ ਜਾਮੀ

0: ਸੋਈ ਕਰੇ
1: ਅਨ ਜਾਣਤ ਬਿਖਿਆ ਮੈਂ ਰਚੈ
0: ਜੇ ਜਾਣਤੇ ਆਪਣੇ ਆਪ ਬਚੇ
1: ਭਰਮੇ ਭੁੱਲਾ ਦੈ ਦਿਸ ਧਾਵੈ
0: ਨਿਮਕ ਮੈਂ ਚਾਰ ਕੁੰਡ ਫਿਰ ਆਵੇ
1: ਕਰ ਕਿਰਪਾ ਜਿਸ ਆਪਣੀ ਭਗਤ ਦੇ
0: ਨਾਨਕ ਤੇ ਜਨ ਨਾ ਮਿਲੇ
1: ਕਿਨ ਮੈਂ ਨੀਚ ਕੀਟ ਕੋ ਰਾਜ
0: ਪਾਰ ਬ੍ਰਹਮ ਗਰੀਬ ਨਵਾਜੈ
1: ਜਾਂ ਕਾ ਦ੍ਰਿਸ਼ਟ ਕਛੂ ਨਾ ਆਵੇ
0: ਰਿਸ਼ਤ ਕਾਰ ਜਾਵੇ
1: ਜਾਂ ਕੋ ਆਪਣੀ ਕਰੇ ਬਖਸ਼ੀ
0: ਤਾਂ ਕਾ ਲੇਖਾ ਨਾ ਕਰੇ ਜਗਦੀਸ਼
1: ਜਿਉ ਪਿੰਡ ਸਭ ਤਿਸ ਕੀ ਰਾਸ
0: ਕਰ ਕਰ ਪੂਰਨ ਬ੍ਰਹਮ ਪ੍ਰਗਾਸ
1: ਆਪਣੀ ਬਣਤ ਆਪ ਬਣਾਈ
0: ਨਾਨਕ ਜੀਵੇ ਦੇਖ ਬਣਾਈ
1: ਇਸਕਾ ਬਲ ਨਾ ਹੀ ਸਹਾਥ
0: ਕਰਨ ਕਰਾਵਣ ਸਰਬ ਕੋ ਨਾਥ
1: ਆਗਿਆਕਾਰੀ ਬਪਰਾ ਜੀਓ
0: ਜੋ ਤਿਸ ਪਾਵੇ ਸੋਈ ਪੰਥੀਓ
1: ਕਬੂ ਊਚ ਨੀਚ ਮੈਂ ਬਸੈ
0: ਕਬੂ ਸੋਗ ਹਰ ਕੇ ਰੰਗ ਹਾਸੇ
1: ਕਬੂ ਨਿੰਦ ਚਿੰਦ ਵਿਵਹਾਰ
0: ਕਬੂ ਉਪਕਾਸ਼ ਪਿਆਰ
1: ਕਬੂ ਬੇਤਾ ਬ੍ਰਹਮ ਵਿਚਾਰ
0: ਨਾਨਕ ਆਮਣਾ ਮਣਾ ਹਾਰ
1: ਕਬੂ ਨਿਰਤ ਕਰੇ ਬੋ ਭਾਂਤ
0: ਕਬੂ ਸੋਏ ਰਹਿ ਦਿਨ ਰਾਤ
1: ਕਬੂ ਮਹਾ ਕ੍ਰੋਧ ਬਿਕਰਾਲ
0: ਕਬੂ ਸਰਬ ਕੀ ਹੋ ਤਰਵਾਲ
1: ਕਬੂ ਹੋਏ ਬਹਿ ਬਡ ਰਾਜਾ
0: ਕਬੂ ਪਖਾਰੀ ਨੀਚ ਕਾ ਸਾਜਾ
1: ਕਬੂ ਅਪਕੀਰਤ ਮੈਂ ਆਵੇ
0: ਕਬੂ ਭਲਾ ਭਲਾ ਕਹਾਵੇ
1: ਜੋ ਪ੍ਰਭ ਰਾਖੈ ਤਿਵ ਹੀ ਰਹੇ
0: ਗੁਰ ਪ੍ਰਸਾਦ ਨਾਨਕ ਸੱਚ ਕਹੇ
1: ਕਬੂ ਹੋਏ ਪੰਡਿਤ ਕਰੇ ਬਖਿਆਨ
0: ਕਬੂ ਮੋਹਨ ਤਾਰੀ ਲਾਵੇ ਧਿਆਨ
1: ਕਬੂ ਤਟ ਤੀਰਤ ਇਸ਼ਨਾਨ
0: ਕਬੂ ਸਿੱਧ ਸਾਧਕ ਮੁਖ ਗਿਆਨ
1: ਕਬੂ ਕੀਟ ਹਸਤ ਪਤੰਗ ਹੋਏ ਜੀਆ
0: ਅਨਕ ਜੋਨ ਭਰਮੇ ਭਰਮਿਆ
1: ਨਾਨਾ ਰੂਪ ਜੋ ਸਵਾਗੀ ਦਿਖਾਵੇ
0: ਜੋ ਪ੍ਰਭਾਵੇ ਤਿਵੇਂ ਨਚਾਵੇ
1: ਜੋ ਤਿਸ ਭਾਵੇ ਸੋਈ ਹੋਏ
0: ਨਾਨਕ ਦੂਜਾ ਅਵਰ ਨਾ ਹੋਏ
1: ਕਬੂ ਸਾਧ ਸੰਗਤ ਇਹ ਪਾਵੇ
0: ਉਸ ਸਥਾਨ ਤੇ ਬੋਰ ਨਾ ਆਵੇ
1: ਅੰਤਰ ਹੋਏ ਗਿਆਨ ਪ੍ਰਗਾਸ
0: ਉਸ ਸਥਾਨ ਕਾ ਨਹੀਂ ਬਣਾ
1: ਮੰਤਨ ਨਾਮ ਰਤੇ ਇਕ ਰੰਗ
0: ਸਦਾ ਵਸੇ ਪਾਰ ਬ੍ਰਹਮ।

0: ਜਾ ਘਟੈ
1: ਸੰਤ ਕੇ ਦੁਖਣ ਜਮਤੇ ਨਹੀਂ ਛੁਟੈ
0: ਸੰਤ ਕੇ ਦੁਖਣ ਸੁਖ ਸਭ ਜਾਏ
1: ਸੰਤ ਕੇ ਦੁਖਣ ਨਰਕ ਮੈਂ ਪਾਏ
0: ਸੰਤ ਕੇ ਦੁਖਣ ਮਤ ਹੋਏ ਮਲੀਨ
1: ਸੰਤ ਕੇ ਦੁਖਣ ਸੋਭਤ ਹੀਨ
0: ਸੰਤ ਕੇ ਹਤੇ ਕੋ ਰੱਖੇ ਨ ਕੋਏ
1: ਸੰਤ ਕੇ ਦੁਖਣ ਥਾਨ ਭ੍ਰਸ਼ਟ ਹੋਏ
2: ਸੰਤ ਕਿਰਪਾਲ ਕਿਰਪਾ ਜੇ ਕਰੇ
1: ਨਾਨਕ ਸਾਸਾ ਨਿੰਦਕ ਪੀਤ ਰੇ
2: ਸੰਤ ਕੇ ਦੁਖਣ ਤੇ ਮੁਖ ਪਵੇ
1: ਸੰਤ ਕੇ ਦੁਖਣ ਕਾਗਜੇ ਲਵੇ
2: ਸੰਤਨ ਕੇ ਦੁਖਣ ਸਰਪ ਜੋਨ ਪਾਏ
1: ਸੰਤ ਕੇ ਦੁਖਣ ਤ੍ਰਿਕ ਜੋਨ ਕਰਮ ਆਏ
2: ਸੰਤਨ ਕੇ ਦੁਖਣ ਤ੍ਰਿਸਨਾ ਮੈਂ ਜਲੇ
1: ਸੰਤ ਕੇ ਦੁਖਣ ਸਭ ਕੋ ਛਲੇ
2: ਸੰਤ ਕੇ ਦੁਖਣ ਤੇ ਸਾ ਜਾਏ
1: ਸੰਤ ਕੇ ਦੁਖਣ ਨੀਚਨ ਚਾਏ
2: ਸੰਤ ਦੁਖੀ ਕਾ ਥਾ ਕੋ ਨਾਹੇ
1: ਸੰਤ ਪਾਵੇ ਤਾ ਉਹ ਵੀ ਗਤ ਪਾਏ
2: ਸੰਤ ਕਾ ਨਿੰਦਕ
1: ਮਹਤਾਈ ਸੰਤ ਕਾ ਨਿੰਦਕ ਟਿਕਣ ਨਾ ਪਾਏ
2: ਸੰਤ ਕਾ ਨਿੰਦਕ ਮਹਤਿਆਰਾ
1: ਸੰਤ ਕਾ ਨਿੰਦਕ ਪਰਮੇਸ਼ਰ ਮਾਰਾ
2: ਸੰਤ ਕਾ ਨਿੰਦਕ ਰਾਜ ਤੇ ਹੀ ਨਾ ਸੰਤ ਕੇ ਨਿੰਦੋ ਕੋ ਸਰਵ ਰੋਗ
1: ਸੰਤ ਕੇ ਦੇਖਣ ਕੋ ਸਦਾ ਵਿਜੋਗ
2: ਸੰਤ ਕੀ ਨਿੰਦਾ ਦੁਖ ਮੈਂ ਦੁਖ
1: ਨਾਨਕ ਸੰਤ ਪਾਵੇ ਤਾ ਉਸਕਾ ਵੀ ਹੋਏ ਮੋਖ
2: ਸੰਤ ਕਾ ਦੁਖੀ ਸਦਾ ਅਪਵਿੱਤ
1: ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤ
2: ਸੰਤ ਕੇ ਦੁਖੀ ਕੋ ਡਾਨ ਲਾਗੈ
1: ਸੰਤ ਕੇ ਦੁਖੀ ਕੋ ਸਭ ਤਿਆਗੇ
2: ਸੰਤ ਕਾ ਦੁਖੀ ਮਹੰਕਾਰੀ
1: ਸੰਤ ਕਾ ਦੁਖੀ ਸਦਾ ਬਕਾਰੀ
2: ਸੰਤ ਕਾ ਦੁਖੀ ਜਨ ਮੈਂ ਮਰੇ
1: ਸੰਤ ਕੀ ਦੁਖਣਾ ਸੁਖ ਤੇ ਡਰੇ
2: ਸੰਤ ਕੇ ਦੁਖੀ ਕੋ ਨਾਹੀਂ ਠਾਓ
1: ਸੰਤ ਪਾਵੇ ਤਾ ਲੈ ਮਲਾਏ
2: ਸੰਤ ਕਾ ਦੁਖੀ ਅਜ ਵੀ ਤੇ ਟੁੱਟੈ
1: ਸੰਤ ਕਾ ਦੁਖੀ ਕਿਸੇ ਕਾਰਜ ਨਾ ਪਹੁੰਚੈ
2: ਸੰਤ ਕੇ ਦੁਖੀ ਕੋ ਧਿਆਨ ਪਰਮਾਈਏ ਸੰਤ ਕਾ ਦੁਖੀ ਅੰਤਰ ਤੇ ਥੋਥਾ ਸੰਤ ਕੇ ਦੁਖੀ ਕੀ ਜੜ ਕਿਛ ਨਾ ਹੈ ਸੰਤ ਕੇ ਦੁਖੀ ਕੋ ਆਪਣਾ ਰਾਖਨ ਹਾਰ ਸੰਤ ਕਾ ਦੁਖੀ ਅਵਿਲ ਲਾਏ ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ ਸੰਤ ਕਾ ਦੁਖੀ ਛੁਟੇ ਅਕੇਲਾ ਸੰਤ ਕਾ ਦੁਖੀ ਧਰਮ ਤੇ ਰਹਿਤ ਕਿਰਤ ਨਿੰਦਕ ਤੁਰੀ ਪਿਆ ਸੰਤ ਕਾ ਦੁਖੀ ਬਿਗ ਰੂਪ ਹੋ ਜਾਏ ਸੰਤ ਕਾ ਦੁਖੀ ਸਦਾ ਸਹਿਕਾਈਏ ਸੰਤ ਕੇ ਦੁਖੀ ਕੀ ਪੂਜੇ ਨਾ ਆਸਾ ਸੰਤ ਕੇ ਦੁਖ ਨਾ ਦ੍ਰਿਸ਼ਟੇ
1: ਕੋਏ
2: ਪਿਆ ਕੀਰਤਨਾ ਮੇਟੇ ਕੋਏ ਸਭ ਘਰ ਤਿਸਕਿਓ ਘਰ ਨਿਹਾਰ ਪ੍ਰਭ ਕੀ ਉਸਤਤ ਕਰੋ ਦਿਨ ਰਾਤ ਸਭ ਕਛ ਵਰਤੇ ਤਿਸਕਾ ਕੀਆ ਆਪਣਾ ਖੇਰ ਆਪ ਕਰ ਨਿਹਾਰ ਜਿਸਨੂੰ ਕਿਰਪਾ ਕਰੇ ਤ

0: ਨਾਨਕ
1: ਤਿਸ ਪਰਿਹਾਰ ਅਸ਼ਟਪਦੀ
0: ਟੂਟੀ ਕਾਂਡਨ ਹਰ ਗੋਪਾਲ
1: ਸਗਲ
0: ਕੀ ਚਿੰਤਾ ਜਿਸ ਮਨ ਮਾਹੇ ਰੇਮਨ ਮੇਰੇ ਸਦਾ ਹਰ ਜਾਪ ਆਪਨ ਕੀਆ ਕਛੂ ਨਾ
1: ਹੋਏ
0: ਤਿਸ ਵੀ ਨਾਹੇ ਤੇਰੇ ਕਿਛ ਕਾਮ
1: ਨਾਨਕ ਜਾਪੇ ਹਰ ਨਾਮ
0: ਰੂਪਵੰਤ ਹੋਏ ਨਾਹੀ ਮੋਹੈ
1: ਤਲਵੰਤਾ
0: ਹੋਏ ਕਿਆ ਕੋ ਗਰਬੇ
2: ਸਭ ਕੁਛ ਤਿਸ ਕਾ ਦੀਆ।

0: ਆਨੰਦ ਸੋਜਨ ਸਦਾ ਰੋਗ
1: ਜੋ ਮੰਦਰ ਕੋ ਥਾਮੇ ਥਮਨ
0: ਗੁਰਗਾ ਸ਼ਬਦ ਮਨੇ ਸਮਨ
1: ਜੋ ਪਖਾਨ ਨਾਪ ਚਾ ਤਾਰੇ
2: ਪ੍ਰਾਣੀ ਗੁਰਜਨ ਲਖਤ ਨਿਸਤਰੇ
1: ਜੋ ਅੰਧਕਾਰ ਦੀਪ ਪ੍ਰਗਾਸ
2: ਦਰਸ਼ਨ ਦੇਖ ਮਨ ਹੋਏ ਵਿਗਾਸ
1: ਜੋ ਮਹਾਉ ਧਿਆਨ ਮੈਂ ਮਾਰਗ ਪਾਵੇ
0: ਸਾਧੂ ਸੰਗ ਜੋਤ ਪ੍ਰਗਟਾਵੇ
1: ਤਿਨ ਸੰਤਨ ਕੀ ਬਾਛੋ ਧੂਰ ਮਨ ਮੂਰ ਕਾਹ ਬਿਲ ਲਾਈਏ ਦੁਖ ਸੁਖ ਪ੍ਰਭ ਦੇ ਬਨਹਾਰ ਜੋ ਕਛ ਕਰੇ ਸੋਈ ਸੁਖਮਾਨ ਕੌਣ ਵਾਸਤਾ ਏ ਤੇਰੇ ਸੰਗ ਰਾਮ ਨਾਮ ਜਪ ਹਿਰਦੇ ਮਾਹੇ ਜਿਸ ਬਖਰ ਕੋ ਲੈਣ ਤੂੰ ਆਇਆ ਤਾਏ ਮਾਨ ਲਿਹ ਮਨ ਮੋਲ ਲਾਦ ਖੇ ਪਸੰਦ ਤੇ ਸੰਗ ਚਾਲ ਤਨ ਤਨ ਕਹੇ ਸਭ ਕੋਏ ਇਹ ਵਪਾਰ ਬੇਲਾ ਵਪਾਰ ਚਰਨ ਸਾਧਕੇ ਧੋਏ ਤੋ ਪੀਓ ਸਾਧਕੀ ਧੂਰ ਕਰੋ ਇਸ਼ਨਾਨ ਸਾਧ ਸਿਆ ਬੜ ਭਾਗੀ ਪਾਈਏ ਅਨਕ ਬਿਘਨ ਤੇ ਸਾਧੂ ਰਾਖੈ ਉਠ ਗਈ ਸੰਤੇ ਦਰ ਆਇਆ ਮ੍ਰਿਤੋ ਕੋ ਜੀਵਾ ਲਨਹਾਰ ਸਰਮਦਾਨ ਜਾ ਕੀ ਦ੍ਰਿਸ਼ਟੀ ਮਾਹੇ ਸਭ ਕਿਸ਼ਤਿਸ ਕਉ ਕਰਨੇ ਜੋਗ ਜਪ ਜਨ ਸਦਾ ਸਦਾ।

0: ਸੱਚ ਕਨਿਸਾ ਤਾ ਕੀ ਰਹਿਤ
1: ਸੱਚ
0: ਦ੍ਰਿਸਾ ਚਾ ਆਕਾਰ ਪਰ ਬ੍ਰਹਮ ਜਿਨ ਸੱਚ ਕਰ ਜਾਤਾ।

0: ਮਨਸਾ ਪੂਰਨ ਸਰਨਾ ਜੋਗ ਹਰਨ ਭਰਨ ਜਾ ਕਾ ਨੇਤਰ ਫੋਰ ਅੰਦਰੂ ਮੰਗਲ ਸਾ ਜਾ ਕੇ ਰਾਜ ਮਹਿਰਾ ਜੋਗ ਮਹਿ ਜੋਗੀ ਧਿਆਏ ਧਿਆਏ ਭਗਤੇ ਸੁਖ ਪਾਇਆ ਜਾ ਕੀ ਲੀਲਾ ਕੀਮਤ ਨਾਹੇ ਪਿਤਾ ਕਾ ਜਨਮ ਕਾ ਜਨੇ ਪੂਤ ਸਮਤ ਗਿਆਨ ਧਿਆਨ ਜਾਂਦੇ ਤੇ ਗੁਣ ਮੈਂ ਜੋ ਜਾ ਕੋ ਪਰਮਾਏ ਊਚ ਨੀਚ ਤਿਸਕੇ ਅਸਥਾਨ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਬਿਦ ਕਿਨੋ ਬਿਸਥਾਰ ਨਾਨਾ ਚਲਤ ਕਰੇ ਖਿਰ ਮਾਹੇ ਨਾਨਾ ਬਿਦ ਕਰ ਬੰਤ ਬਨਾਈ ਸਭ ਕਰ ਤਿਸਕੇ ਸਭ ਤਿਸਕੇ ਠਾਹੋ ਨਾਮ ਤੇ ਤਾਰੇ ਸਗਲੇ ਜੰਤ ਨਾਮ ਕੇ ਤਾਰੇ ਸਿਮਰਤ ਵੇਦ ਪੁਰਾਣ ਨਾਮ ਕੇ ਤਾਰੇ ਆਗਾਸ ਪਤਾਲ ਨਾਮ ਕੇ ਤਾਰੇ ਪੂਰੀਆਂ ਸਪਨ ਕਰ ਕਿਰਪਾ ਜਿਸ ਆਪਣੇ ਨਾਮ ਲਾਏ
1: ਚੌਥੇ ਪਦਮੇ ਸੋਜਨ
0: ਰੂਪ ਸਤ ਜਾ ਕਾ ਸਤ ਅਸਥਾਨ ਕਰਤੂਤ ਸਾ ਸਾ ਜਾ ਕੀ ਬਾਣੀ ਸਤ ਕਰਮ ਜਾ ਕੀ ਰਚਨਾ ਸਤ ਸਤ ਕਰਨੀ ਨਿਰਮਲ ਨਿਰਮਲੀ ਸਤ ਨਾਮ ਪ੍ਰਭ ਕਾ ਸੁਖਦਾਈ
2: ਸਤ ਨਾਨਕ ਗੁਰ ਤੇ ਪਾਈ
0: ਸਤ ਬਚਨ ਸਾਧੁ ਉਪਦੇਸ਼
2: ਜਨ ਜਾ ਕੇ ਹਿਰਦੇ ਪਰਮੇਸ਼
0: ਸਤ ਨਿਤ ਬੁਝੇ ਜੇ ਕੋਏ
2: ਨਾਮ ਜਪਤਾ ਕੀ ਗਤ ਹੋਏ
0: ਆਪ ਸਤ ਕੀਆ ਸਭ ਸਤ
2: ਜਾਣੇ ਆਪਣੀ ਮਿਤ ਗਤ
0: ਜਿਸ ਕੀ ਸੇ ਸੋ ਕਰ ਨਿਹਾਰ
2: ਬੂਝ ਕਰਤ ਵਿਚਾਰ
0: ਕਰਤੇ ਕੀ ਮਿਤ ਨਾ ਜਾਣੇ ਕੀ ਹਾਰ
2: ਨਾਨਕ ਜੋਤ ਪਾਵੇ ਸੋ ਪਤਿਆ
0: ਬਿਸਮਨ ਬਿਸਮ ਪੈ ਬਿਸਮਾਦ ਪ੍ਰਭ ਕੇ ਰੰਗ ਰਾਚ ਜਨ ਰਹੇ
2: ਗੁਰ ਕੇ ਬਚਨ ਪਦਾਰਥ ਰਹੇ
0: ਓਏ ਦਾਤੇ ਦੂ ਕਟਨ ਹਾਰ
2: ਸੰਗ ਤਰੇ ਸੰਸਾਰ
0: ਜਨ ਕਾ ਸੇਵਕ ਸੋ ਬੜ ਪਾਗੀ
2: ਸੰਗ ਏਕ ਲਿਬ ਲਾਗੀ।

0: ਦੇ ਵਿਸ਼ਵਾਸ ਪ੍ਰਵਿਆਇਆ
1: ਪਲਟਾਇਆ
0: ਨੇ ਪੋਹੇ ਬਸਾਨਾ
1: ਪੁੱਜਿਆ
0: ਤੇ ਮਾਹਲੇ ਬਸ ਗੜਾਈ ਬੂਝੇ ਬੂਝਣ ਹਰ ਵਿਵੇਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕੇ

0: ਕੀ ਰਾਖੇ ਨਿਰੰਕਾਰਾ
1: ਸੋ ਸੇਵਕ ਜਿਸ ਦੇ ਪ੍ਰਭ ਤਾਰੇ
0: ਸੋ ਸੇਵਕ ਸਾਥ ਸਾਥ ਸਮਾਰੇ
1: ਆਪਣੇ ਜਨ ਕਾ ਪਰਦਾ ਟਾਕੇ
0: ਸੇਵਕ ਕੀ ਸਰਬ ਰਖੇ
1: ਆਪਣੇ ਦਾਸ ਕੋ ਦੇ ਵਡਾਈ
0: ਆਪਣੇ ਸੇਵਕ ਕੋ ਨਾਮ ਜਪਾਈ
1: ਆਪਣੇ ਸੇਵਕੀ ਆਪ ਪਤ ਰਾਖੇ ਪ੍ਰਭ ਕੇ ਸੇਵਕੋ ਕੋ ਨ ਪਹੁੰਚੇ ਜੋ ਪ੍ਰਭ ਆਪਣੀ ਸੇਵਾ ਲਾਇਆ
0: ਸੋ ਸੇਵਕ
1: ਨੀ ਕੀ ਰੀ ਮੈਂ ਕਲ ਰਾਖੇ
0: ਲਸਕਰ ਕੋ ਲਖੇ
1: ਜਿਸਕਾ ਸਾਥ ਨ

0: ਕਾਹੇ ਸੋਚ ਕਰੇ ਰੇ ਪ੍ਰਾਣੀ ਬਾਰੋਂ ਬਾਬਾ ਪ੍ਰਭ ਜਪੀਏ ਨਾਮ ਰਤਨਜਨ ਗੁਰਮੁਖ ਪਾਇਆ ਨਾਮ ਤਨ ਨਾਮੋ ਰੂਪ ਰੰਗ ਨਾਮ ਰਾਜੋ ਜਾਂ ਤ੍ਰਿਪਤਾਨੇ ਊਰਤ ਬੈਠ ਸੋਭਤ ਨਾਮ ਬੋਲੋ ਜਾਜੇ ਬਾ ਦਿਨ ਰਾਤ ਕਰੇ ਆ ਭਗਤ ਆਤਮ ਕੇ ਚਾਹੇ ਜੋ ਹੋਆ ਹੋ ਸੋ ਸਾਨੇ ਤਿਸ ਕੀ ਮਹਿਮਾ ਕੌਣ ਬਖਾਨੋ ਆਠ ਪੈ ਪ੍ਰਭ ਵੇਖੋ ਆਠ ਪੈਰ ਪ੍ਰਭ ਬਸੇ ਹਜੂਰੇ ਮਨ ਮੇਰੇ ਤਾਂ ਤਿੰਨ ਕੀ ਓਟ ਲੇ ਜਿਨ ਜਨ ਆਪਣਾ ਪ੍ਰਭੂ ਪਛਾਤਾ ਜਿਸ ਕੀ ਸਨ ਸਭ ਸੁਖ ਪਾਵੈ ਅਵਰ ਸਿਆਨਪ ਸਗਲੀ ਛਾੜ ਆਵ ਜਾਨ ਹੋ ਵੀ ਤੇਰਾ
1: ਸਲੋਕ
0: ਸਤ ਪੁਰਖ ਜਿਨ ਜਾਣਿਆ ਜਿਸ ਕੇ ਸੰਗ ਸੇ ਖੁਦਰੈ ਸਤਿਗੁਰ ਸੇ ਕੀ ਕਰੇ ਪ੍ਰਿਤਪਾਲ ਸੇਕੀ ਗੁਰਦੁਰ ਮਤ ਮਲ ਹਿਰੇ ਸਤਿਗੁਰ ਸੇਕੇ ਬੰਧਨ ਕਾਟੈ ਸਤਿਗੁਰ ਸੇਕੋ ਨਾਮ ਤਨ ਦੇ ਸਤਿਗੁਰ ਸੇਕਾ ਹਲਤ ਪਲ ਸਵਾਰੈ ਗੁਰ ਕੇ ਗ੍ਰਹਿ ਸੇਵਕ ਜੋ ਰਹੇ ਆਪਸ ਕੋ ਕਰ ਕਛ ਨ ਜਨਾਵੈ ਮਨ ਬੇਚੈ ਸਤਿਗੁਰ ਕੈ ਪਾਸ ਸੇਵਾ ਕਤ ਹੋਏ ਨੇ ਕਾਮੀ ਆਪਣੀ ਕਿਰਪਾ ਜਿਸ ਆਪ ਕਰੇ ਬੀਸ ਬਿਸਵੇ ਗੁਰ ਕਾ ਮਨ ਮਾਨੇ ਸੋ ਸਤ ਗੁਰ ਜਿਸ ਹਿਰਦਿਆ ਨਾ ਹੋ ਸਰਮਦਾਨ ਜੀ ਕਾ ਦਾਤਾ ਬ੍ਰਹਮ ਜਨ ਜਨਮੇ ਪਾਰ ਬ੍ਰਹਮ ਸਹਿ ਸਿਆਨ ਭਲਿਆ ਨਾ ਜਾਈਏ ਸਫਲ ਦਰਸ਼ਨ ਪੇਖਤ ਪੁਨੀਤ ਪੇੜ ਸੰਗ ਰਾਮ ਗੁਣ
2: ਰਵੇ
0: ਸੁਣ ਕਰ ਬਚਨ ਕਰਨੇ
2: ਕਾਨੇ
0: ਪੂਰਾ ਗੁਰੂ ਅਖੋ ਜਾ ਕਾ ਮੰਤਰ ਗੁਣ ਬੇਅੰਤ ਕੀਮਤ ਨਹੀਂ ਪਾਹੇ ਜੇ ਪਾਏ ਕੁਸਤ ਅਨੇਕ ਕਾਹੂ ਬੋਲ ਨਾ ਪਹੁੰਚ ਪਰਾਨੀ ਨਿਰਾਹਾਰ ਨਿਰਵੈ ਸੁਖਦਾਈ ਅਨਕ ਭਗਤ ਬੰਧਨ ਨਿਤ ਕਰ ਹੈ ਸਦ ਬਲਿਹਾਰੀ ਸਤਿਗੁਰ ਆਪਣੇ।

0: ਮੋਹ ਮਾਇਆ ਕੇ ਸੰਗ ਨਾ ਲੇਪ ਅੰਧਕਾਰ ਦੀ ਪਰਗਾਸੇ ਤਪਤੇ ਮਹਾਠਾਨ ਬਰਤਾਹੀ ਜਨਮ ਮਰਨ ਕੇ ਮਿਟੇ ਅੰਦੇਸੇ ਪੋਚੂ ਕਾਨੇ ਪੋਹੇ ਬਸੇ ਜਿਸਕਾ ਸਾਤਿਨ ਕਿਰਪਾ ਤਾਰੀ ਚਿਤ ਪਾਈ ਚੁੱਕੇ ਪਰਮ ਗਵਨ ਨਿਰਗੁਣ ਆਵਸਰ ਗੁਣ ਪ੍ਰਿਯੋਹੀ ਆਪਣੇ ਚਰਿਤ ਭਰਾ ਬਣਾਏ ਹਰ ਬਿੰਦੂ ਜਾਨਾ ਹੀ ਕੋਹੇ ਓਤ ਪੋਤ ਰਵਿਆ ਰੂਪ ਰੰਗ ਰਚ ਰਚਨਾ ਆਪਣੀ ਕਾਲ ਤਾਰੀ ਸਾਥ ਨਾ ਚਾਲੇ ਬਿਨ ਭਜਨ ਹਰ ਹਰ ਨਾਮ ਕਮਾਵਨਾ ਸਾਂਝ ਨਾ ਮਿਲ ਕਰੋ ਵਿਚਾਰ ਅਵਰੋ ਪਾਸਾ ਮੀਤ ਵਿਸਾਰੋ ਕਾਰਨ ਕਾਰਨ ਸੋ ਪ੍ਰਭ ਸਮਰੱਥ ਇਹੋ ਤਨ ਸੰਚੋ ਹੋਵੇ ਭਗਵੰਤ ਏਕ ਆਸ ਰਾਖੋ ਮਨ ਮਾਹੇ
1: ਸਰਬ ਰੋਗ ਨਾਨਕ ਮਿਟ ਜਾਏ
0: ਜਿਸ ਤਨ ਕੋ ਚਰ ਕੁੰਠ ਉਠਤਾਵੇ
1: ਸੋ ਤਨ ਹਰ ਸੇਵਾ ਤੇ ਪਾਵੇ
0: ਜਿਸੋ ਕੋ ਨਿਤ ਬਾਛੇ ਮੀਤ
1: ਸਾਧੂ ਸੰਗ ਪ੍ਰੀਤ
0: ਜਿਸੋ ਬਾ ਕੋ ਕਰੇ ਪਲਿਕਾਨੀ
1: ਸਾਸੋ ਬਾਪ ਨੇ ਹਰ ਕੀ ਸੁਣੀ।

0: ਕਲਤਾ ਤੀ ਠੰਡਾ ਨਾ ਹੋ
1: ਸਿਵਰ ਸਦਾ ਸੁਖ
0: ਪਾਓ ਬੋਬਿਨ ਸੇ ਪੂਨ ਹੋਏ ਆਸ ਜਿਤਕਾ ਜਾਏ ਬਸੇ ਅਬਨਾਸੀ ਤਤ ਵਿਚਾਰ ਕਹੇ ਜਨ ਸਾਚਾ ਅਭਾਗਵਨ ਮਿਟੇ ਪ੍ਰਭ ਸੇਵ
1: ਤਿਆਗ ਸਾਨੂੰ ਗੁਰਦੇਵ
0: ਯੋ ਰਤਨ ਜਨਮ ਕਾ ਹੋਏ ਉਦਾਰ ਅਨਕੂ ਪਾਵਨ ਛੁਟਨ ਹਾਰੇ ਹਰ ਕੇ ਭਗਤ ਕਰੋ ਮਨ ਲਾਏ ਸੰਗ ਨ ਚਾਲਸ ਤੇਰੇ ਤਨਾਹ ਸੋਤ ਮੀਤ ਕੁਟੰਬ ਹਰਵੰਤਾ ਰਾਜ ਰੰਗ ਮਾਇਆ ਵਿਸਥਾਰ।

0: ਆਹ ਬਿਨਾ ਰੋਲ ਬੈ ਸਿਆਣੇ
1: ਹਰ ਕੇ ਪਾਤ ਕਰੋ ਮਨ ਮੀਤ
0: ਮਨ ਹੋਏ ਤੁਮਾਰੋ ਚੀਤ
1: ਚਰਨ ਕਮ ਰਾਖੋ ਮਨ ਮਾਹੇ
0: ਮਨ ਕੇ ਕੇ ਲਖ ਜਾਏ
1: ਆਪ ਜਪੋ ਆਪਣਾ ਨਾਮ ਜਪਾਵੋ ਸਾਰ ਪੂਸਤ ਹਰ ਕੋ ਨਾਓ
0: ਸਵਾਏ ਨਾਨਕ ਗੁਣ ਗਾਓ
1: ਗੁਣ ਗਾਵਤ ਤੇਰੇ ਉਤਰ ਸਮੈਲ
0: ਜਾਏ ਹੋਮੇ ਬਿਫੈਲ
1: ਹੋਏ ਚਿੰਤ ਬਸੇ ਸੁਖ ਨਾਲ
0: ਸਾਸ ਗ੍ਰਾਸਾ ਨਾਮ ਸੰਭਾਲ
1: ਛਾੜ ਸਿਆਨ ਬਸਗਲੀ ਮਨਾ
0: ਸਭ ਪਾਵੇ ਸਚਨ
1: ਹਰ ਪੂੰਜੀ ਸੰਚ ਕਰੋ ਵਿਹਾਰ
0: ਸੁਖਦਰ ਗੈ ਜੈਕਾਰ
1: ਸਰਵ ਨਿਰੰਤਰ ਏਕੋ ਦੇਖ
0: ਨਾਨਕ ਜਾ ਕੇ ਮਸਤ ਲੇਖ
1: ਏਕੋ ਜਾਪੇ ਏਕੋ ਸਲਾਹੇ
0: ਏਕ ਸਿਮਰੇ ਕੋ ਮਨ ਆਏ
1: ਏਕਸ ਕੇ ਗੁਣ ਗਾਓ ਅਨੰਤ
0: ਜਾਪ ਏਕ ਭਗਵੰਤ
1: ਏਕੋ ਏਕ ਏਕ ਹਰਿ ਆਪ ਅਨਕ ਬਿਸਾਰੇ ਏਕ ਤੇ ਪਏ ਮਨ ਤਨ ਅੰਤ

ਜਾਚਕ ਜਾਨ ਜਾਤੇ ਪ੍ਰਭਦਾਨ ਸਾਜਨਾ ਕੀ ਮੰਗੋ ਤੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਚਰਨ ਕਮਲ ਸੋ ਲਾਗੇ ਪ੍ਰੀਤ

0: ਸਾਧਨ ਸੰਤ ਕਰੋ ਇਹ ਕਾਮ,
1: ਤਿਆਗ ਜਪੋ ਹਰ ਨਾਮ,
0: ਸਿਮਰ ਸਿਮਰ ਸਿਮ ਸੁਪਾਵੋ,
1: ਆਪ ਜਪੋ ਅਪਰਾ ਨਾਮ ਜਪਾਵੋ,
0: ਭਗਤ ਪਾਏ ਧਰੀਏ ਸੰਸਾਰ,
1: ਭਗਤੀ ਸਨ ਹੁਸੀ ਸਾਰ,
0: ਸਰਵ ਕਲਿਆਣ ਸੁਖ ਨਿਧ ਨਾਮ,
1: ਜਾਤ ਪਾਏ ਵਿਸਰਾਮ,
0: ਸਗਲ ਦੁਖਾ ਹੋਵਤ ਨਾਸ, ਉਪਜੀ ਪ੍ਰੀਤ ਪ੍ਰੇਮ ਰਚਾਓ, ਨੇਤਰੋ ਪੇਖ ਦਾ ਸੁਖ ਹੋਏ, ਭਗਤ ਜਨਾ ਕੇ ਮਨ ਤਨ ਰੰਗ, ਇਕ ਬਾਜੀ ਜੇ ਕਰ ਮਿਆ, ਤਾਂ ਕਿ ਉਪਮਾ ਕਹੀ ਨਾ ਜਾਹੇ, ਪ੍ਰਭ ਸਨ ਦੀਨ ਦਿਆਲ, ਅਨਾਥ ਨਾਥ ਗੋਬਿੰਦ ਗੋਪਾਲ, ਆਦਿ ਪੁਰ ਕਾਰਨ ਕਰਤਾਰ, ਜੋ ਜੋ ਜਪੇ ਸੋ ਹੋਏ ਪਨੀਤ, ਹਮ ਨਿਰਗੁਣ ਯਾਰ ਨੀਚ ਅਜਾਨ, ਸਰ ਬੈਕੁੰਠ ਮੁਕਤ ਮੋਹ
1: ਪਾਏ,
0: ਅਨਕ ਰਾਜ ਭੋ ਵਡਿਆਈ,
1: ਨਾਮ ਕੀ ਕਥਾ ਮਨ ਪਾਏ,
0: ਬੋ ਭੋਜਨ ਕਾ ਪ੍ਰਸੰਗੀਤ,
1: ਜਪਦੀ ਹਰ ਹਰ ਨੀਤ,
0: ਭਲੀ ਸੁਖਾਨੀ ਸੋਭਾ ਸੰਤਨਵੰਤ, ਸਾਹ ਸੰਗ ਪ੍ਰਦੇਹ ਨਿਵਾਸ,
1: ਸੁਖ ਨਾਨਕ ਪ੍ਰਗਾ।

ਸਤ ਭਗਤ ਆਪ ਦੁਹੁ ਪਾਕਾ ਆਪੇ ਤਨਿ ਆਪੇ ਕੋਤ ਕਰੇ ਨੰਚੋਜ ਜਿਸ ਭਾਵੇ ਤਿਸ ਆਪ ਨਾ ਇਲਾਵੇ ਬੇਸਮਾਰ ਥਾਗ

0: ਆਸਾ ਬਲਿਹਾਰ
1: ਪੂਰਨ ਪੂਰ ਰਹਿ ਦਿਆਲ
0: ਸਭ ਉਪਰ ਹੋਵਤ ਕਿਰਪਾਲ
1: ਆਪਣੇ ਕਰਤਬ ਜਾਣੇ ਆਪ
0: ਅੰਤਰ ਜਮੀਰ ਹੋ ਬਿਆਪ
1: ਪਾਲੇ ਜੀਅਨ ਬਹੁ ਪਾਤ
0: ਜੋ ਜੋ ਰਚੋ ਸੋ ਤਿਸੇ ਤਿਆਤ
1: ਭਾਵੇ ਤਿਸ ਰਹੇ ਮਿਲਾਏ
0: ਭਗਤ ਕਰੇ ਹਰ ਕੇ ਗੁਣ ਗਾਏ
1: ਮਨ ਅੰਤਰ ਵਿਸ਼ਵਾਸ ਕਰ ਮਾਨਿਆ
0: ਕਰਨ ਹਾਂ ਨਾਨਕ ਜਾਣਿਆ
1: ਲਾਗਾ ਹਰ ਇੱਕ ਨਾਏ
0: ਜਿਸ ਕੀ ਆਸ ਨ ਬੈਠੀ ਜਾਏ
1: ਸੇਵਕੋ ਸੇਵਾ ਬਣ ਆਈ
0: ਹੁਕਮ ਬੂਝ ਭਰਮ ਪਦ ਪਾਈ
1: ਉੱਪਰ ਨਹੀਂ ਵਿਚਾਰ
0: ਜਾ ਕੇ ਮਨ ਬਸਿਆ ਨਿਰੰਕਾਰ
1: ਤੋਰ ਪੈ ਨਿਰਵੈਰ
0: ਅੰਦਨ ਪੂਜੇ ਗੁਰ ਕੇ ਪੈਰ
1: ਲੋਕ ਸੁਖੇ ਪਰ ਲੋਕ ਸੇਲੇ
0: ਨਾਨਕ ਹਾ ਪ੍ਰਭ ਆਪੇ ਮੇਲੇ
1: ਸਾਧ ਸੰਗ ਮਿਲ ਕਰੋ ਆਨੰਦ
0: ਗੁਣ ਗਾਓ ਪਰ ਪਰਮਾਨੰਦ
1: ਰਾਮ ਨਾਮ ਤਤ ਕਰੋ ਵਿਚਾਰ
0: ਦੁਰਲਭ ਦੇਹ ਕਾ ਕਰੋ ਉਦਾਰ
1: ਅਮਰਤ ਬਚਨ ਹਰ ਕੇ ਗੁਣ ਗਾਓ
0: ਪ੍ਰਾਣ ਤਨ ਕਾ ਇਹ ਸੁਹਾਓ
1: ਆਠ ਪੈਰ ਪ੍ਰਭ ਨੀ ਭਿੱਖੋ ਨੇਰਾ
0: ਮਿਟੇ ਗਿਆਨ ਬਿਨ ਸੇ ਅੰਧੇਰਾ
1: ਸੁਣ ਉਪਦੇਸ ਹੈ ਤੇ ਵਿਸਾਵੋ
0: ਮਨ ਇਛੇ ਨਾਨਕ ਫਲ ਪਾਵੋ
1: ਆਲਤ ਪਾਲ ਦੋ ਲੈ ਸਵਾਰ
0: ਰਾਮ ਨਾਮ ਅੰਤਰ ਉਤਾਰ
1: ਪੂਰੇ ਗੁਰ ਕੀ ਪੂਰੀ ਦਿਖਿਆ
0: ਜਿਸ ਮਨ ਬਸੇ ਤਿਸ ਸਾਚ ਪ੍ਰੀਖਿਆ
1: ਮਨ ਨਾਮ ਜਪੋ ਨਿਭਲਾਏ
0: ਦੁਖ ਦਰਦ ਮਨ ਤੇ ਪਹੁ ਜਾਏ
1: ਸਾਚ ਵਪਾਰ ਕਰੋ ਵਪਾਰੀ
0: ਦਰਗੇ ਨਿਭੇ ਖੇਪ ਤੁਮਾਰੀ
1: ਏਕਾ ਟੇਕ ਰਖੋ ਮਨ ਮਾਏ
0: ਨਾਨਕ ਬੋਹ ਨਾ ਆਵੇ ਜਾਹੇ
1: ਜਿਸੇ ਦੂਰ ਕਹਾਂ ਕੋ ਜਾਏ
0: ਉਬਰੇ ਰਾਖਨ ਹਾਰ ਤੇ ਆਏ
1: ਕਿਰਪਾ ਜਪੇ ਸਗਲ ਕੋ ਮਿਟੇ
0: ਪ੍ਰਭ ਕਿਰਪਾ ਤੇ ਪ੍ਰਾਣੀ ਛੁਟੇ
1: ਪ੍ਰਭ ਰਾਖੇ ਤਿਸ ਨਾਹੀ ਦੁਖ
0: ਨਾਮ ਜਾਵਤ ਮਨ ਹੋਵੋ ਸੁਖ
1: ਜਾਏ ਮਿਟੇ ਹੰਕਾਰ
0: ਤਿਸ ਜਨ ਕੋਈ ਨਾ ਪਹੁੰਚਣ ਹਾਰ
1: ਉੱਪਰ ਠਾਡਾ ਗੁਰਸੂਰਾ
0: ਨਾਨਕ ਤਾ ਕੇ ਕਾਰਜ ਪੂਰਾ
1: ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ
0: ਦਰਸ਼ਨ ਪਿਖਤ ਉਤਰਤ ਸ੍ਰਿਸ਼ਟ
1: ਜਨ ਕਮਲ ਜਾ ਕੇ ਅਨੂਪ
0: ਸਫਲ ਦਰਸ਼ਨ ਸੁੰਦਰ ਰੂਪ
1: ਸੇਵਾ ਸੇਵਕ ਪ੍ਰਧਾਨ
0: ਅੰਤਰ ਜਾਮੇ ਪੁਰਖ ਪ੍ਰਧਾਨ
1: ਜਿਸ ਮਨ ਬਸੇ ਸੋ ਹੋਤ ਨਿਹਾਲ
0: ਤਾ ਕੇ ਨਿਕਟ ਨਾ ਆਵਤ ਕਾਲ
1: ਅਮਰ ਪੈ ਪਦ ਪਾਇਆ
0: ਸਾਹ

0: ਸੰਤ ਸੰਗ ਅੰਤ ਪ੍ਰਭ ਜੀਠਾ
1: ਪ੍ਰਭੂ ਕਾ ਲਾਗਾ ਮਿਠਾ
0: ਸਗਲ ਸੁਮੇਰੀਏ ਖਸਕਟ ਮਾਹੇ
1: ਅਨਕ ਰੰਗ ਨਾਨਾ ਦਿਸਾਏ
0: ਨੋਨੀ ਦੇ ਅੰਮ੍ਰਿਤ ਅੰਮ੍ਰਿਤ ਪ੍ਰਭ ਕਾ ਨਾਮ
1: ਮੈਂ ਇਸ ਕਾ ਬਸਰਾਮ
0: ਸੁਨ ਸਮਾਧਾਨ ਹਤ ਤੈ ਨਾਦ ਤਿੰਨ ਦੇਖਿਆ ਜਿਸ ਆਪ ਦਿਖਾਏ ਸੋ ਅੰਤਰ ਸੋ ਬਾਹਰ ਅਨੰਤ
1: ਵਿਆਪ ਰਿਹਾ ਭਗਵੰਤ
0: ਧਨ ਮਾਹੇ ਆਕਾਸ ਪਿਆਲ
1: ਲੋਕ ਪੂਰਨ ਪ੍ਰਤਪਾਲ
0: ਬੰਤਨ ਪਰਬਤ ਹੈ ਪਾਰ ਬ੍ਰਹਮ
1: ਜੈਸੀ ਆਗਿਆ ਤੈਸਾ ਕਰਮ
0: ਕੌਣ ਪਾਣੀ ਬੈ ਸੰਤਰ ਮਾਹੇ
1: ਚਾਰ ਕੁੰਡ ਦੇ ਤਿਸੇ ਸਮਾਏ
0: ਜੇਤੇ ਪੈ ਨਹੀਂ ਕੋਠਾਓ
1: ਸਾਧ ਨਾਨਕ ਸੁਖ ਪਾਓ
0: ਵੇਦ ਪ੍ਰਾਣ ਸੇ ਮਰਤ ਮੈਂ ਦੇਖ
1: ਸੂਰ ਨਖਤਰ ਮੈਂ ਏਕ
0: ਬਾਣੀ ਪ੍ਰਭ ਕੀ ਸਭ ਕੋ ਬੋਲੇ
1: ਆਪਾਂ ਡੋਲਣਾ ਕਬੂ ਡੋਲੇ
0: ਸਰਬ ਕਲਾ ਕਰ ਖੇਲੇ ਖੇਲ
1: ਨਾ ਪਾਈਏ ਗੁਣੇ ਮੂਲ
0: ਸਭ ਜੋਤ ਮੈਂ ਜਾ ਕੀ ਜੋਤ
1: ਸਵਾਮੀ ਓਤ ਪੋਤ
0: ਗੁਰ ਪ੍ਰਸਾਦ ਭਰਮ ਕਾ ਨਾਸ
1: ਨਾਨਕ ਤਿੰਨ ਮੈਂ ਇਹੋ ਵਿਸਵਾਸ
0: ਸੰਤ ਜਨਾ ਕਾ ਪੇਖਿਆ ਸਭ ਬ੍ਰਹਮ
1: ਸੰਤ ਜਨਾ ਕੇ ਹਿਰਦੇ ਸਭ ਧਰਮ
0: ਸੰਤ ਜਨਾ ਸੁਨੇ ਸਭ ਬਚਨ
1: ਵਿਆਪੀ ਰਾਮ ਸੰਗ ਰਚਨ
0: ਜਿਨ ਜਾਤਾ ਤਿਸ ਕੀ ਇਹ ਰਹਿਤ
1: ਬਚਨ ਸਾਧੂ ਸਭ ਕਹਿਤ
0: ਜੋ ਜੋ ਹੋਏ ਸੋਈ ਸੁਖ ਮਾਨੇ
1: ਨਾਨਕ ਰਾਵਣ ਹਰ ਪ੍ਰਭ ਜਾਣੇ
0: ਅੰਤਰ ਬਸੇ ਬਾਰ ਪੀ ਓਹੀ
1: ਨਾਨਕ ਦਰਸ਼ਨ ਦੇਖ ਸਭ ਮੋਹੀ
0: ਆਪ ਸਤ ਕੀਆ ਸਭ ਸਤ
1: ਪ੍ਰਭ ਤੇ ਸਗਲੀ ਉਤਪਤ
0: ਇਸ ਭਾਵੇ ਤਾਂ ਕਰੇ ਵਿਸਥਾਰ
1: ਭਾਵੇ ਤਾਂ ਇਕ ਅਹੰਕਾਰ
0: ਅਨਕਲਾ ਲਖੀ ਨਹਿ ਜਾਹੇ
1: ਭਾਵੇ ਤਿਸ ਲਏ ਮਲਾਏ
0: ਕਵਨ ਨਿਕਟ ਕਵਨ ਕਹੀਏ ਦੂਰ
1: ਆਪ ਆਪ ਭਰਪੂਰ
0: ਅੰਤਰ ਗਜ ਸੇ ਆਪ ਜਨਾਏ
1: ਨਾਨਕ ਜਨ ਆਪ ਬਜਾਏ
0: ਸਰ ਭੂਤ ਆਪ ਵਰਤਾਰਾ
1: ਸਰਬ ਨੈਣ ਆਪ ਵੇਖਣ ਹਾਰ
0: ਸਗਲ ਸਮਗਰੀ ਜਾ ਕਾ ਤਨਹਾ
1: ਆਪਣ ਜਸ ਆਪ ਹੀ ਸੁਣਾ
0: ਆਵਨ ਜਾਨੇ ਖੇਲ ਬਨਾਇਆ
1: ਆਗਿਆਕਾਰੀ ਕਿੰਨੀ ਮਾਇਆ
0: ਸਭ ਕੈ ਮਦ ਲਿਪਤ ਰਹੇ
1: ਜੋ ਕੁਛ ਕਹਿਣਾ ਸੋ ਆਪੇ ਕਹੇ
0: ਆਗਿਆ ਆਵੇ ਆਗਿਆ ਜਾਏ
1: ਨਾਨਕ ਜਾ ਪਾਵੇ ਤਾਂ ਲੈ ਸਮਾਏ
0: ਇਸ ਤੇ ਹੋਏ ਸੋ ਨਾਹੀ ਬੁਰਾ
1: ਬੁਰੇ ਕਾਹੋਂ ਕਿਨੇ ਕਛ ਕਰਾ
0: ਆਪ ਭਲਾ ਕਰ ਤੂੰ ਤਤ ਨੀਕੀ
1: ਆਪੇ ਜਾਣੇ ਆਪਣੇ ਜੀ ਕੀ
0: ਆਪ ਸਾਧ ਧਾਰੀ ਸਭ ਸਾਚ
1: ਬੋਧ ਆਪਣ ਸੰਗ ਰਾਚ
0: ਤਾਂ ਕਿ ਗਤ ਮਿਤ ਕਹੀ ਨਾ ਜਾਏ
1: ਦੂਸਰ ਹੋਏ ਤਾਂ ਸੋਝੀ ਪਾਏ
0: ਜਿਸ ਕਾ ਕੀਆ ਸਾ ਪਰਵਾਨ
1: ਪ੍ਰਸਾਦ ਨਾਨਕ ਜਾਨ
0: ਜੋ ਜਾਣੇ ਤਿਸਰਾ ਸੁਖ ਹੋਏ
1: ਮਲਾਏ ਲੈ ਪ੍ਰਭ ਸੋਏ
0: ਉਹ ਧਨਵੰਤ ਕੁਲਵੰਤ ਪਤਵੰਤ
1: ਮੋਗਿਸ ਹਿਰਦੇ ਭਗਵੰਤ
0: ਧਨ ਧਨ ਧਨ ਜਨ ਆਇਆ
1: ਪ੍ਰਸਾਦ ਸਭ ਜਗਤ ਤਰਾਇਆ
0: ਜਨ ਆਵਨ ਕਾ ਇਹ ਸੁਆਹੋ
1: ਜਨ ਕੇ ਸੰਚਿਤ ਆਵੇ ਨਾ
0: ਆਪ ਮੁਕਤ ਮੁਕਤ ਕਰੇ ਸੰਸਾਰ
1: ਨਾਨਕ ਜਨ ਕੋ ਸਦਾ ਨਾ

0: ਪੂਰੇ ਗੁਰ ਕਾ ਸੁਣ
1: ਉਪਦੇਸ਼
0: ਗੋਬਿੰਦ ਆਸਾ ਨਿਤ ਤਿਆਗੋ ਤਰੰਗ ਆਪ ਛੋੜ ਬੇਨਤੀ ਕਰੋ ਹਰ ਤਨ ਕੇ ਪਾਲਿਓ ਭੰਡਾਰ ਖੇਮ ਕੁਸਲ ਸਹਿਜਾਨੰਦ।

ਵਾਹਿਗੁਰੂ ਵਾਹਿਗੁਰੂ ਤਿੰਨੇ ਤਾਪ ਨਿਵਾਰਨ ਹਾਰਾ ਦੁੱਖ ਹੰਤਾ ਸੁਖਰਾਸ ਤਾਕੋ ਬਿਗਨਾ ਕਉ ਲਾਗੇ ਜਾ ਕੀ ਪ੍ਰਭ ਆਗੇ ਅਰਦਾਸ ਅਰਦਾਸ ਇੱਕੋ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਪਾਤਸ਼ਾਹ ਦੇ ਸਿਮ ਪ੍ਰਥਮ ਗੌਤੇ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰੂ ਤੇ ਅਮਰਦਾਸ ਰਾਮਦਾਸ ਹੋਏ ਸਾਰ ਦਿਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਾਏ ਸ੍ਰੀ ਹਰਕ੍ਰਿਸ਼ਨ ਧਿਆਈਏ ਜੇ ਹੇਠੇ ਸਭ ਦੁੱਖ ਜਾਏ ਤੇ ਬਹਾਦਰ ਸਿਮਰੇ ਘਰ ਆਉਂਦੇ ਆਵੇ ਤਾਂ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਥਾਈ ਸਾ ਦਸਵੇਂ ਪਾਤਸ਼ਾਹ ਕੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਾਰ ਦਾ ਧਿਆਨ ਕਰਕੇ ਬੋਲਾਂ ਜੇ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਗੁਰਮੁਖਾਂ ਨਾਮ ਜਪਿਆ ਵੰਡ ਸਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੰਡਟ ਕੀਤਾ ਤਿਨਾਂ ਪਿਆਰਿਆਂ ਚਰਨ ਪੁੱਤਰ ਕਮਾਈ ਵੱਲ ਧਿਆਨ ਕਰਕੇ ਬੋਲਾਂ ਜੇ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੇਸ਼ ਦਿੱਤੇ ਬੰਧ ਬੰਧ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਏ ਤਿੰਨਾਂ ਦੀ ਪਵਿੱਤਰ ਕਮਾਈ ਵੱਲ ਧਿਆਨ ਕਰਕੇ ਬੋਲਾਂ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲਾਂ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਜਿਤਿਆ ਵਿੱਚ ਤਿਆਵਣ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਹਾ ਦੇਖ ਤੇਗ ਫਤਿਹ ਬਿਰਤ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੀ ਬੋਲਬਾਲੇ ਬੋਲਣਾ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਾਹਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰੀ ਦਾ ਸ਼ਨੇਸ਼ਨਾਨ ਚੌਂਕੀਆਂ ਝੰਡੇ ਬੂੰਗੇ ਜੁਗੋ ਜੁਗਟਲ ਧਰਮ ਕਾ ਜੈਕਾਰ ਬੋਲਣਾ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਦਾ ਰਾਖਾ ਵਾਹਿਗੁਰੂ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਜੀ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਨ ਨਿਉਟਿਆਂ ਦੀ ਊਟ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਬਖਸ਼ਿਸ਼ਾਂ ਰਹਿਤਾਂ ਕੀਤੀਆਂ ਸਤਿਗੁਰੂ ਜੀ ਅੰਮ੍ਰਿਤ ਵੇਲੇ ਤੋਂ ਆਪ ਜੀ ਦੇ ਹਜ਼ੂਰੀਆਂ ਵਿਦਵਾਨਸ ਜਾਗਣ ਸਜੇ ਹੋਏ ਜਵਾਨਾਂ ਸਿਰਾਸਾ ਜੀ ਵਾਰ ਦੇ ਕੀਰਤਨ ਤੋਂ ਉਪਰੰਤ ਸਤਿਗੁਰ ਸੇ ਪਾਤਸ਼ਾਹੀ ਸਮੂਹ ਬੀਬੀਆਂ ਭੈਣਾਂ ਨੇ ਮਿਲ ਜੁਲ ਕੇ ਆਪ ਜੀ ਦੀ ਹਜ਼ੂਰੀ ਅੰਦਰ ਸ੍ਰੀ ਸੁਖਮਨੀ ਸਾਹਿਬ ਦੇ ਜਾਪ ਚੁਪਈ ਦੇ ਪਾਠ ਸਤਿਗੁਰ ਸੇ ਪਾਤਸ਼ਾਹ ਦੇ ਸਤਿਗੁਰ ਸੇ ਪਾਤਸ਼ਾਹੀ ਗੁਰਸ਼ਾਹ ਚੌਂਕੀ ਆਨੰਦ ਸਾਹਿਬ ਦੇ ਪਾਠ ਦੀ ਅਰਦਾਸ ਹੈ ਜੇ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਣ ਬਾਣੀ ਪੜ੍ਹਦਿਆਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਗਈਆਂ ਉਹਨਾਂ ਜਾਣ ਤੋਂ ਜਾਣ ਕੇ ਮਾਫ਼ ਕਰਨਾ ਅੱਗੋ ਵਾਸਤੇ ਸੁੱਤੇ ਸਪਸ਼ਟ ਬਾਣੀ ਪੜ੍ਹਨ ਦਾ ਬਲ ਬਖਸ਼ਣਾ ਪੜ੍ਹੇ ਸੁਣੀ ਬਾਣੀ ਦਾ ਭਾਵ ਆਈ ਸੰਗਤ ਦੇ ਹਿਰਦੇ ਵਿਖੇ ਸੁਣੋ ਆਈ ਸੰਗਤ ਦੀ ਹਾਜ਼ਰੀ ਕਦਮ ਲੇਖੇ ਲਾਉਣੀ ਤਿਲ ਫੁੱਲ ਭੇਟਾ ਪ੍ਰਵਾਨ ਕਰਨੀ ਪਰਿਵਾਰਾਂ ਵਿਖੇ ਸੁੱਖ ਸ਼ਾਂਤੀ ਖੁਸ਼ੀਆਂ ਖੇੜੇ ਨਾਮ ਦਾਨ ਦੀ ਦਾਤ ਬਖਸ਼ਣੀ ਗਰੀਬ ਨੂੰ ਅੱਜ ਸਤਿਗੁਰ ਸੇ ਪਾਤਸ਼ਾਹੀ ਆਪ ਜੀ ਦੇ ਚਰਨ ਸੁਰਗਵਾਸੀ ਰਾਜ ਚਰਮਲ ਸਿੰਘ ਜੀ ਸਤਿਗੁਰ ਸੰਘੇੜਾ ਅਤੇ ਸਵਰਗਵਾਸੀ ਬੀਬੀ ਜੋਗਿੰਦਰ ਕੌਰ ਦਾ ਪਰਿਵਾਰ ਸਤਿਗੁਰ ਸੇ ਪਾਤਸ਼ਾਹ ਸਾਰੇ ਪਰਿਵਾਰ ਦੀ ਤੰਦਰੁਸਤੀ ਚੜ੍ਹਦੀ ਕਲਾ ਵਾਸਤੇ ਗੁਰਮੁਖ ਪਰਿਵਾਰ ਨੇ ਅੱਜ ਦੇ ਸੁਖਮਨੀ ਸਾਹਿਬ ਦੇਗ ਲੰਗਰਾਂ ਦੀ ਸੇਵਾ ਲਈ ਹੈ ਸਤਿਗੁਰ ਸੇ ਪਾਤਸ਼ਾਹ ਗੁਰਮੁਖ ਪਰਿਵਾਰ ਦੇ ਸਿਰ ਤੇ ਮਿਹਰ ਭਰਿਆ ਰੱਖਣਾ ਆਪਣੇ ਚਰਨਾਂ ਕਮਲਾਂ ਦੀ ਪ੍ਰੀਤ ਬਖਸ਼ਣੀ ਪਰਿਵਾਰ ਵਿਖੇ ਸੁੱਖ ਸ਼ਾਂਤੀ ਤੰਦਰੁਸਤੀਆਂ ਬਖਸ਼ਣੀਆਂ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੇ ਨਾਮ ਬਾਣੀ ਨਾਲ ਪ੍ਰੇਮ ਬਖਸ਼ਣਾ ਗੁਰਸਿੱਖੀ ਜੀਵਨ ਦੀ ਦਾਤ ਬਖਸ਼ਣੀ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਸਤਿਗੁਰ ਸੇ ਪਾਤਸ਼ਾਹ ਜੀ ਗੁਰਮੁਖ ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਪੁਸ਼ਾਕੇ ਪਹਿਨਾ ਕੇ ਆਪ ਅੰਗੀਕਾਰ ਕਰੋ ਸੇਵਕਾਂ ਦੇ ਲੋਕ ਪਰਦੇ ਢੱਕਣੇ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਸਵਾ ਪੰਜ ਪੁੰਡ ਦਰਸ਼ਨੀ ਭੇਟ ਮਾਜਰ ਸੇਵਕਾਂ ਦੇ ਖਜ਼ਾਨੇ ਭਰਪੂਰ ਕਰਨੇ ਆਪਣੇ ਚਰਨਾਂ ਕਮਲਾਂ ਦੀ ਪ੍ਰੀਤ ਬਖਸ਼ਣੀ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਗੁਰਮੁਖ ਪਰਿਵਾਰ ਨੇ ਜਿਨੋਂ ਭਾਵਨਾਵਾਂ ਕਰਕੇ ਆਪ ਜੀ ਦੇ ਚਰਨਾਂ ਦਾ ਟੇਕ ਕੋਟਾ ਸਰੜ ਕੇ ਸ੍ਰੀ ਸੁਖਮਨੀ ਸਾਹਿਬ ਦੇਗ ਲੰਗਰਾਂ ਦੀ ਸੇਵਾ ਲਈ ਹੈ ਸਤਿਗੁਰ ਸੇ ਪਾਤਸ਼ਾਹ ਜੇ ਗੁਰਮੁਖ ਪਰਿਵਾਰ ਦੀਆਂ ਗੁਰਮਤ ਅਨੁਸਾਰ ਸੁਮਨ ਭਾਵਨਾ ਸੁਮ ਕੁੰਭ ਸੰਪੂਰਨ ਕਰਨੇ ਆ ਬੱਚਿਆਂ ਪਰਿਵਾਰ ਨੂੰ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ ਨਾਮ ਬਾਣੀ ਨਾਲ ਪ੍ਰੇਮ ਬਖਸ਼ਣਾ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਕਿਰਤ ਕਮਾਈ ਚ ਵਾਧੇ ਬਖਸ਼ਣੇ ਹਰ ਮੈਦਾਨ ਫਤਿਹ ਬਖਸ਼ਣੀ ਸਤਿਗੁਰ ਸੇ ਪਾਤਸ਼ਾਹ ਬਖਸ਼ਿਸ਼ਾਂ ਰਹਿਮਤਾਂ ਕਰਨੀਆਂ ਸਮੂਹ ਬੀਬੀਆਂ ਭੈਣਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਤੰਦਰੁਸਤੀਆਂ ਬਖਸ਼ਣੀਆਂ ਘਰ ਪਰਿਵਾਰ ਵਿਖੇ ਬੱਚਿਆਂ ਨੂੰ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੇ ਨਾਮ ਬਾਣੀ ਨਾਲ ਪ੍ਰੇਮ ਬਖਸ਼ਣਾ ਸੇਵਾ ਕਰਨ ਦੀ ਬਲ ਬੁੱਧੀ ਸਮਰੱਥਾ ਬਖਸ਼ਣੀ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ ਹਰ ਮੈਦਾਨ ਫਤਿਹ ਬਖਸ਼ਣੀ ਸਤਿਗੁਰ ਸੇ ਪਾਤਸ਼ਾਹ ਗੁਰੂ ਪਰਿਵਾਰ ਵੱਲੋਂ ਆਪ ਜੀ ਦੇ ਬਖਸ਼ੇ ਹੋਏ ਖਜ਼ਾਨੇ ਵਿੱਚ ਅੰਮ੍ਰਿਤ ਕੜਾ ਪ੍ਰਸ਼ਾਦ ਦੀ ਦੇਖ ਹਾਜ਼ਰਾ ਵੀ ਦਰ ਪ੍ਰਵਾਨ ਹੋਵੇ ਦਰ ਪ੍ਰਵਾਨ ਹੋਇਆ ਪ੍ਰਸ਼ਾਦ ਵਿਸ਼ਵਾਸ ਸਿੰਘ ਵਰਤੇ ਜੋ ਛਕੇ ਸੋ ਆਪ ਜੀ ਦਾ ਹੀ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪਿਆ ਇਸ ਵੇਲੇ ਆਪ ਆਪਣੇ ਮੁਖਾਰਬਿਆਂ ਚੋਂ ਪਵਿੱਤਰ ਹੁਕਮਨਾਮੇ ਬਖਸ਼ ਕੇ ਦਾਰੀਆਂ ਸੰਗਤਾਂ ਨੂੰ ਕਿਰਤਾਰਥ ਕਰੋ
ਪਵਿੱਤਰ ਹੁਕਮਨਾਮੇ 'ਤੇ ਚੱਲਣ ਦਾ ਬਲ ਬਖਸ਼ੋ, ਸਹੀ ਗੁਰੂ ਪਿਆਰਿਆਂ ਦਾ ਮੇਲਣਾ ਜਿਨ੍ਹਾਂ ਮਿਲਿਆ ਪਿਤਾ ਪਵਿੱਤਰ ਨਾਮ 'ਚ ਤੇ ਆਵੇ, ਨਾਨਕ ਨਾਮ ਚੜ੍ਹਦੇ ਤੇਰੇ ਭਾਣੇ।

ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ ਵਡਭਾਗੀ ਹੋ ਜੋ ਹਫ਼ਤਾਵਾਰੀ ਦੀਵਾਨ ਸੋਮਵਾਰ ਦੇ ਦੀਵਾਨਾਂ ਵਿੱਚ ਪਹੁੰਚ ਕੇ ਗੁਰੂ ਜਸ ਸਰਵਣ ਕਰਕੇ ਗੁਰੂ ਜਸ ਸਰ ਗਾਇਨ ਕਰਕੇ ਆਪਣੇ ਜਨਮ ਦੀਆਂ ਘੜੀਆਂ ਸਫਲੀਆਂ ਕਰ ਰਹੇ ਹੋ। ਸੋ ਜੋ ਅੱਜ ਦੇ ਸਾਡੇ ਸਤਿਕਾਰਯੋਗ ਸੰਘੇੜਾ ਪਰਿਵਾਰ ਨੇ ਜੋ ਪਰਿਵਾਰ ਦੀ ਸੁੱਖ ਸ਼ਾਂਤੀ ਤੰਦਰੁਸਤੀ ਚੜ੍ਹਦੀ ਕਲਾ ਵਾਸਤੇ ਅੱਜ ਦੇ ਸੁਖਮਨੀ ਸਾਹਿਬ ਦੇ ਕਲੰਗਰਾਂ ਦੀ ਸੇਵਾ ਲਈ ਹੈ, ਸੋ ਆਪਾਂ ਸਾਰੇ ਰਲ ਮਿਲ ਕੇ ਪਰਿਵਾਰ ਦੀ ਸੁੱਖ ਸ਼ਾਂਤੀ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ ਕੀਤੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ਿਸ਼ਾਂ ਰਹਿਮਤਾਂ ਕਰਨ, ਸਾਰੇ ਪਰਿਵਾਰ ਨੂੰ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣ, ਬੱਚਿਆਂ ਨੂੰ ਚੜ੍ਹਦੀ ਕਲਾ ਦੀ ਦਾਤ ਬਖਸ਼ਣ। ਸੋ ਬੀਬੀਆਂ ਵੱਲੋਂ ਆਈ ਸਾਧ ਸੰਗਤ ਦਾ ਧੰਨਵਾਦ ਹੈ ਜੀ। ਇਸੇ ਤਰ੍ਹਾਂ ਹੀ ਹਰ ਸੋਮਵਾਰ ਨੂੰ ਸਵੇਰੇ 9:30 ਸ੍ਰੀ ਸੁਖਮਨੀ ਸਾਹਿਬ ਦੇ ਪਾਠ ਪ੍ਰਾਰੰਭ ਹੁੰਦੇ ਹਨ। ਸੋ ਬੀਬੀਆਂ ਭੈਣਾਂ ਵੱਲੋਂ ਬੇਨਤੀ ਹੈ ਕਿ ਇਸੇ ਤਰ੍ਹਾਂ ਹੀ ਹਰ ਸੋਮਵਾਰ ਨੂੰ ਸਵੇਰੇ ਪਹੁੰਚ ਕੇ ਧੰਨਵਾਦੀ ਬਣਾਇਆ ਕਰੋ ਜੀ। ਸੋ ਗੁਰਮੁਖ ਪਰਿਵਾਰ ਵੱਲੋਂ ਬੇਨਤੀ ਹੈ, ਪਹਿਲਾਂ ਪ੍ਰਸ਼ਾਦ ਵਰਤੀ ਜਗ੍ਹਾ ਉਪਰੰਤ ਗੁਰਮੁਖ ਪਰਿਵਾਰ ਵੱਲੋਂ ਗੁਰੂ ਕਾ ਲੰਗਰ ਤਿਆਰ ਹੈ। ਸਾਰੀ ਸੰਗਤ ਨੂੰ ਬੇਨਤੀ ਹੈ ਕਿ ਲੋੜ ਅਨੁਸਾਰ ਗੁਰੂ ਕਾ ਲੰਗਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ। ਸਤਨਾਮ।

ਸ਼ਗਨ ਹੋਰ ਪਾਠ ਵੀ ਕੀਤਾ ਨਾ।

0: ਹਾਂਜੀ
1: ਨਹੀਂ ਮੈਂ ਲੈ ਲਈ
2: ਕਰਦੇ ਆਪਣਾ

ਅਗੁਸ਼ਟ ਧਾਰ ਬਿਦਰੂ ਧਾਰੇ ਉਹ ਦਾਸਤ ਭਾ।

तिसै विसार अवर लगरी संदक तो है साध नहीं कहियो सर।

करो कृपा जग जीवन दाते मेरा मन कर सेती राचे।

ਓਏ ਹਾਜ਼ਰ ਮਿੱਠਾ ਬੋਲ ਦੇ ਬਾਹਰ ਵਿਸ ਕੱਢੈ ਮੁੱਖ ਘੋਲੇ।

साहेबा साचे साहेबा।

नहीं ददसार। पिता पितामा पर पितामा सज्जन

विभुद बिख्याता है, नहीं ससुरार सास ससुरार सारो और सारी, नहीं

ruah ruah ruah ruah ruah.

ਜਾਣ ਵਿਸਰੈ ਨਾਮ ਸੇ ਕਨੇਹਿਆ ਭੇਦ ਨਾ ਜਾਣੋ ਮੂਲ ਸਾਈ ਜਿਹਾ ਮਨ ਤਨ

ਵਾਹਿਗੁਰੂ ਵਾਹਿਗੁਰੂ।

Why?

हम मूर्ख तुम चतुर सियाणे तुम चतुर सियाणे तुम सर्व कला।

Back to the back.

Let's go.

ਪਾਰ ਬ੍ਰਹਮ ਹੋਵੇ ਸਾਧੂ ਸੰਗ।

ਗੁਰ ਸਿੱਖ ਸਾਧ ਸੰਗ ਰੰਗ ਮਹਿੰਗੀਲੇ ਭਏ।

ਲਿਖ ਲਿਓ ਸਰੀਰ ਕਬੀਰ ਕਬੀਰ ਕੇ ਸੋ ਕੇ।

ਸਰਬ ਸੁਖਾਂ ਸੁਖ ਪਾਈਐ ਸੇਵ ਸੁਆਮੀ ਸਤਿਗੁਰ ਦਾਤਾ ਮਨ ਬੰਛਤ ਫਲ ਆਈਐ ਸੇਵ ਸੁਆਮੀ ਸਤਿਗੁਰ ਦਾਤਾ ਮਨ ਬੰਛਤ ਫਲ ਆਈਐ ਨਾਮ ਇਸ਼ਟ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ